दृष्ट प्रभ तारो कृपा करता।

ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ

ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ

ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾ।

ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਤੋਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ।

ਪਈ। ਪੁਨ ਰਾਛਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਪਹੁਪਨ ਬ੍ਰਿਸ਼ਟ ਗਗਨ ਤੇ ਪਈ, ਸਭਹਿਨ ਆਨ ਬਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟ ਨਦਾਹ ਗਰੀਬ ਨਿਵਾਜਾ। ਅਕਲ

ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ।

ਵਾਜੇ ਪੰਚ ਸ਼ਬਦਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤ ਰਖ ਉਰਤ।

ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ।

ਗੁਰੂ ਪਿਆਰੇ ਸਤਸੰਗ ਜੀ ਉਸ ਸੰਗਤ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ। ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦਿੰਦੀਆਂ ਜੀ। ਚੱਲ ਰਹੀ ਗੁਰ ਇਤਿਹਾਸ ਦੇ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸਾ ਜੀ ਸਰਵਨ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਤਿਗੁਰੂ ਪ੍ਰਤੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਮਿਲ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਗੁਰਬਾਣੀ ਦੀ ਵਡਿਆਈ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਲਾਏ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦ ਸਰਵਣ ਕਰਕੇ ਨਿਹਾਲ ਹੋਣਾ ਕੀਤਾ। ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਚੰਗੀ ਆ ਭੱਜਣਾ ਨਹੀਂ ਇਹਨੂੰ ਫੜ ਕੇ, ਹਾਂਜੀ ਫੜ ਕੇ ਰੱਖੋ ਬੱਚੇ। ਸੋ ਸ਼ਬਦ ਕੀਰਤਨ ਨਾਲ ਜੁੜ ਕੇ ਨਿਹਾਲ ਹੋਣਾ ਕੀਤਾ। ਜੋ ਪਾਵਨ ਸਿੱਖ ਇਤਿਹਾਸ ਆਪਾਂ ਲੜੀ ਵਾਰ ਸਰਵਣ ਕਰਦੇ ਆ ਰਹੇ ਉਹ ਘਰਾਣੇ ਕੁਝ ਜਿਨ੍ਹਾਂ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸੀ, ਉਹਨਾਂ ਵੱਡਿਆਂ ਨੇ ਜਿਨ੍ਹਾਂ ਨੂੰ ਥਾਪੜੇ ਮਿਲੇ ਉਹਨਾਂ ਸਿੱਖੀ ਦਾ ਪ੍ਰਚਾਰ ਕੀਤਾ, ਬੇਅੰਤ ਮਾਨ ਪਾਇਆ। ਫਿਰ ਉਹਨਾਂ ਦੇ ਅੱਗੇ ਔਲਾਦ ਜਿਹੜੇ ਹੋਰ ਸੀ ਉਹ ਪੂਜਾ ਕਰਾਉਣ ਕਰਕੇ ਅਤੇ ਫਿਰ ਸਮੇਂ ਸਮੇਂ ਦੀਆਂ ਜੋ ਸਰਕਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ, ਖਾਲਸੇ ਪੰਥ ਦੇ ਉਲਟ, ਸੋ ਜਿਵੇਂ ਉਹਨਾਂ ਦਾ ਜ਼ੋਰ ਪੈਂਦਾ ਰਿਹਾ ਅਤੇ ਉਹਨਾਂ ਦੇ ਅਧੀਨ ਹੋ ਕੇ ਜਿਵੇਂ ਲੋਕ ਗੁਰਮਤ ਤੋਂ ਦੂਰ ਹੋ ਕੇ ਫਿਰ ਪੰਥ ਨਾਲ ਆਪਣੀ ਮਨਮਤ ਕਰਕੇ ਟੱਕਰ ਲੈਂਦੇ ਰਹੇ ਅਤੇ ਖਤਮ ਹੋ ਗਏ। ਇਹ ਪ੍ਰਸੰਗ ਆਦਿ ਕਾਲ ਜਿਵੇਂ ਇਹ ਘਰਾਣੇ ਹੋਏ ਨੇ ਕਵੀ ਜੀ 12 ਮਿਸਲਾਂ ਤੋਂ ਬਾਅਦ ਹੁਣ ਉਹਨਾਂ ਦਾ ਵੇਰਵਾ ਦੇ ਰਹੇ ਨੇ। ਕੁਝ ਐਸੇ ਨੇ, ਪਹਿਲਾਂ ਨਿਰੰਜਨੀਏ ਜਿਹੜੇ ਜੰਡਿਆਲੇ ਵਾਲੇ ਸੀ, ਇਹਨਾਂ ਵੀ ਗੁਰੂ ਖਵਾਇਆ ਤਾਂ ਹੀ ਜੰਡਿਆਲਾ ਗੁਰੂ ਦਾ ਨਾਮ ਪਿਆ ਸੀ, ਗੁਰੂ ਖਵਾਉਣ ਲੱਗ ਪਏ ਸੀ, ਖਤਮ ਹੋ ਗਏ। ਇਹ ਤਾਂ ਪੱਕਾ ਹੈ ਨਿਸ਼ਚਾ ਵੀ ਜਿਹੜਾ ਵੀ ਕਿੱਡਾ ਮਹਾਨ ਸਿੱਖ ਹੋ ਜਾਏ ਜੇ ਉਹਨੇ ਗੁਰੂ ਖਵਾਇਆ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੇਣ ਤੋਂ ਬਾਅਦ ਜੇ ਉਹ ਬਰਾਬਰ ਬੈਠਾ ਤਾਂ ਉਹ ਖਤਮ ਹੋ ਗਿਆ ਅਤੇ ਹੁੰਦਾ ਰਹੇ, ਹੁਣ ਵੀ ਹੁੰਦਾ ਹੋ ਰਿਹਾ ਅਤੇ ਆਉਣ ਵਾਲੇ ਸਮੇਂ 'ਚ ਵੀ ਹੋਵੇਗਾ ਇਹ। ਸੋ ਇਹ ਇਤਿਹਾਸ ਤੋਂ ਭਾਵ ਸਾਨੂੰ ਇਹੋ ਹੀ ਮਿਲਦੀ ਹੈ ਸਿੱਖਿਆ ਵੀ ਪਹਿਲਾਂ ਵੀ ਇਹ ਬਹੁਤ ਕੁਝ ਹੁੰਦਾ ਸੀ ਜੇ ਅੱਜ ਹੋ ਰਿਹਾ ਹੈ। ਅਤੇ ਹੁਣ ਅੱਗੇ ਕਥਾ ਗੁਲਾਬਦਾਸੀਆਂ ਦੀ ਆ ਰਹੀ ਹੈ। ਗੁਲਾਬਦਾਸੀ ਇਹ ਕੌਣ ਸੀ, ਇਹਨਾਂ ਕੀ ਕੀਤਾ ਸੀ? ਸਿੱਖਾਂ ਵਿੱਚੋਂ ਹੀ ਸਾਰੇ ਭੇਖ ਸਿੱਖਾਂ ਦੇ ਵਿੱਚੋਂ ਹੀ ਪੈਦਾ ਹੋਏ ਨੇ। ਇਹ ਪ੍ਰਸੰਗ ਆ ਰਿਹਾ ਗੁਲਾਬਦਾਸੀਆਂ ਦਾ, ਕਵੀ ਜੀ ਵੇਰਵੇ ਸਹਿਤ ਦੇ ਰਹੇ ਨੇ। ਸਰਵਣ ਕਰਨਾ ਕਰੀਏ ਜੀ।
1: ਸਵਈਆ ਛੰਦ ਜੈਸ ਗੁਲਾਬ ਦਾਸੀਏ ਥੀਏ।
0: ਇਸ ਤਰ੍ਹਾਂ ਗੁਲਾਬ ਦਾਸੀਏ ਜਿਹੜੇ ਸਿੱਖ ਮਸ਼ਹੂਰ ਹੋਏ ਨੇ ਕਿਸੇ ਵੇਲੇ ਪ੍ਰਸਿੱਧ ਸਨ।
1: ਤਿੰਨ ਕੀ ਗਾਤ ਸੁਣਾ ਹੈ,
0: ਉਹਨਾਂ ਦੀ ਹੁਣ ਕਥਾ ਜਿਹੜੀ ਮੈਂ ਸੁਣਾਉਣਾ ਹਾਂ।
1: ਗਾਮਰ ਟੋਲ ਤਰਨ ਤਾਰਨ ਢਿੱਗ,
0: ਕਿੱਥੋਂ ਪੈਦਾ ਹੋਏ? ਸਭ ਤੋਂ ਪਹਿਲਾਂ ਇੱਕ ਨਗਰ ਹੈ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਕੋਲ ਰਟੋਲ ਨਾਮ ਦਾ। ਰਟੋਲ ਇਹ ਗੋਤ ਹੈ ਜਿਮੀਦਾਰਾਂ ਦਾ, ਅਤੇ ਬਹੁਤੇ ਜਿਮੀਦਾਰ ਇੱਕੋ ਗੋਤ ਦੇ ਇੱਥੇ ਹੋਣ ਕਰਕੇ ਇਹ ਰਟੋਲੀਏ ਵੱਜਦੇ ਨੇ। ਰਟੋਲ ਨਗਰ ਦਾ ਨਾਮ ਵੀ ਪੈ ਗਿਆ ਅਤੇ ਰਟੋਲ ਹੀ ਪੈ ਗਈ। ਇਹ ਇੱਕ ਰਟੋਲ ਹੈਗਾ ਇੱਥੇ ਸ੍ਰੀ ਤਰਨ ਤਾਰਨ ਸਾਹਿਬ ਕੋਲ, ਇੱਕ ਜੀਰੇ ਕੋਲ ਹੈ। ਦੋ ਰਟੋਲ ਨੇ, ਰਟੋਲ ਰਟੋਲ ਗੋਤ ਦੇ ਜਿਮੀਦਾਰਾਂ ਦੇ। ਇਹ ਸ੍ਰੀ ਤਰਨ ਤਾਰਨ ਸਾਹਿਬ ਵਾਲਾ ਰਟੋਲ ਪਿਛਲੇ ਸੰਘਰਸ਼ ਸਮੇਂ ਮੈਨੂੰ ਯਾਦ ਆ ਗਈ। ਇਹ ਵੀ ਸਿੱਖ ਇਤਿਹਾਸ ਆ ਅਤੇ ਹੁਣ ਦਾ ਇਤਿਹਾਸ ਵੀ ਫਿਰ ਸਾਨੂੰ ਨਹੀਂ ਛੱਡਣਾ ਚਾਹੀਦਾ ਵਰਤਮਾਨ ਦਾ। ਉਹ ਯਾਦ ਆ ਗਈ ਉਸ ਵੇਲੇ ਦੀ ਜਦੋਂ ਸਾਡਾ ਸੰਘਰਸ਼ ਚੱਲਦਾ ਸੀ 84 ਤੋਂ ਬਾਅਦ ਹਿੰਦੁਸਤਾਨ ਦੀਆਂ ਫੌਜਾਂ ਨਾਲ, ਹਿੰਦੁਸਤਾਨ ਦੀਆਂ ਸੋ ਸਾਧ ਸੰਗਤ ਜੀ ਸਰਕਾਰਾਂ ਨਾਲ, ਨੌਜਵਾਨ ਖੜਕੂ ਸਿੰਘ ਸ਼ਹੀਦ ਹੋ ਰਹੇ ਸੀ। ਉਸ ਵੇਲੇ BTF ਦੇ ਮੁਖੀ, ਭਿੰਡਰਾਂ ਵਾਲਾ ਟਾਈਗਰ ਫੋਰਸ ਦੇ ਮੁਖੀ ਸਨ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ। ਉਹਨਾਂ ਦਾ ਪਿੰਡ ਵੀ ਇਹ ਰਟੌਲ ਇੱਧਰ ਹੀ ਹੈ, ਇਸੇ ਏਰੀਏ ਵਿੱਚ, ਜਿਹੜੇ ਪਿੰਡ ਦੀ ਗੱਲ ਕਵੀ ਜੀ ਕਰ ਰਹੇ ਨੇ। ਇਹ ਰਟੌਲ ਤਰਨ ਤਾਰਨ ਸਾਹਿਬ ਦੇ ਕੋਲ ਜੋ ਹੈ ਸਭ ਤੋਂ ਵੱਡਾ ਮੁਕਾਬਲਾ, ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਵੀ ਉਹਨਾਂ ਤੋਂ ਨਹੀਂ ਹੋਇਆ ਸੀ। ਪਹਾੜੀ ਇਲਾਕੇ ਹੋਣ ਦੇ ਬਾਵਜੂਦ ਵੀ ਐਡਾ ਮੁਕਾਬਲਾ ਜਿਹੜੇ ਜਹਾਦੀ ਸੀ ਪਾਕਿਸਤਾਨ ਦੇ ਪੈਦਾ ਕੀਤੇ ਹੋਏ ਜੰਮੂ ਕਸ਼ਮੀਰ ਵਿੱਚ ਲੜਾਈ ਲੜਦੇ ਸੀ ਉਹਨਾਂ ਤੋਂ ਵੀ ਨਹੀਂ ਹੋਇਆ ਸੀ। ਪੰਜਾਬ ਮੈਦਾਨੀ ਇਲਾਕਾ ਸੀ, ਪਰ ਗੁਰੂ ਕੇ ਬੱਬਰ ਸ਼ੇਰਾਂ ਨੇ, ਸਿੰਘਾਂ ਨੇ, ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਜੀ ਦਾ ਸਾਨੀ ਕੋਈ ਨਹੀਂ ਸੀ ਖੜਕੂ ਸਿੰਘਾਂ ਵਿੱਚ, ਜਿਹਨੂੰ ਥਾਪੜਾ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਦਾ, ਸੰਤ ਬਾਬਾ ਜਰਨੈਲ ਸਿੰਘ ਜੀ ਦਾ। ਉਹਨਾਂ ਨੇ ਇਸ ਨਗਰ ਵਿੱਚ ਮੁਕਾਬਲਾ ਕੀਤਾ ਸੀ, ਸਭ ਤੋਂ ਵੱਡਾ ਮੁਕਾਬਲਾ, ਮਸ਼ਹੂਰ ਹੈ ਉਹ ਇਹ ਸੰਘਰਸ਼ ਦਾ। ਔਰ ਇਹ ਰਟੌਲ ਨਗਰ ਦੇ ਫਿਰਨੀ ਦੇ ਉੱਤੇ ਜਿਹੜੀ ਫਿਰਨੀ ਸੜਕ ਹੁੰਦੀ ਹੈ ਉੱਥੇ ਉਹਨਾਂ ਨੇ ਬੰਕਰ ਬਣਾਇਆ ਸੀ ਬਹੁਤ ਵੱਡਾ ਧਰਤੀ ਦੇ ਵਿੱਚ ਸਿੰਘਾਂ ਨੇ। ਬਾਬਾ ਗੁਰਭਜਨ ਸਿੰਘ ਮਾਨੋ ਚਾਲ ਦੀ ਪੱਕੀ ਠਾਰ ਸੀ ਅਤੇ 4-5 ਸਿੰਘ ਹੋਰ ਇੱਥੇ ਰਹਿੰਦੇ ਸੀ। ਉੱਪਰ ਉਹਦੇ ਵੱਡੀ ਛੱਤ ਜਿਵੇਂ ਚੁਬਾਰਾ ਹੁੰਦਾ ਪਾ ਕੇ ਬਰਾਬਰ, ਉੱਪਰ ਕੁੱਕੜ ਆਦਿਕ ਰੱਖੇ ਸੀ ਜਿਵੇਂ ਭੁਲੇਖਾ ਪਾਇਆ ਸੀ, ਜਿੱਥੇ ਹੋਰ ਲੋਕ ਰਹਿੰਦੇ ਨੇ ਜਿਹੜੇ ਕੁੱਕੜਾਂ ਨੂੰ ਰੱਖਦੇ ਆ, ਆਂਡੇ ਉਂਡੇ ਵਰਤਦੇ ਆ, ਸਿੰਘ ਨਹੀਂ ਵਰਤਦੇ ਸੀ, ਉਹ ਭੁਲੇਖਾ ਪਾਇਆ ਵਾ ਸੀ, ਕਿਸੇ ਨੂੰ ਪਤਾ ਨਹੀਂ ਲੱਗਦਾ ਸੀ। ਐਡਾ ਵੱਡਾ ਉੱਥੇ ਸਮਝ ਲਓ ਵੀ ਮੋਰਚਾ ਸੀ, ਉਹ ਬੰਕਰ ਸੀ ਪੂਰਾ ਘਰ ਵਾਂਗ। ਉਹ ਜਦੋਂ ਫਿਰ ਹੌਲੀ ਹੌਲੀ ਸੂਈਆਂ ਨੇ ਦੱਸਿਆ, ਇੱਕ ਦਿਨ ਹਿੰਦੁਸਤਾਨੀ ਫੋਰਸਾਂ ਚੜ੍ਹੀਆਂ ਅਤੇ ਇਹ ਰਟੌਲ ਪਿੰਡ ਵਿੱਚ ਸਾਧ ਸੰਗ ਹੈ ਜੀ, ਮੈਨੂੰ ਸੰਨ ਤਾਂ ਭੁੱਲ ਗਿਆ, ਉਹ ਖਬਰਾਂ ਪੜ੍ਹਦੇ ਹੁੰਦੇ ਸੀ, ਇੱਕ ਖਬਰ ਆਉਂਦੀ ਸੀ ਸਾਰੀ ਅਖਬਾਰਾਂ ਵਿੱਚ। 1988-90 ਦੀ ਗੱਲ ਹੋਈ, ਇੱਥੇ ਕਦੇ 72 ਘੰਟੇ ਮੁਕਾਬਲਾ ਹੋਇਆ ਸੀ। ਪੰਜਾਬ ਪੁਲਿਸ, ਬਾਰਡਰ ਫੋਰਸ ਦੀ ਜਿਹੜੀ ਸੀ BSF ਅਤੇ CRP, ਇਹ 3 ਫੌਜਾਂ ਇੱਕ ਬੰਨੇ ਘੇਰਾ ਪਾ ਕੇ ਉਹ ਸਾਰਾ ਨਗਰ ਬਾਹਰ ਕੱਢ ਦਿੱਤਾ ਸੀ, ਸਾਰਾ ਨਗਰ ਘਰ ਛੁਡਾ ਦਿੱਤੇ ਸੀ। ਫਿਰਨੀ 'ਤੇ ਸੀ ਨਾ ਨਗਰ ਦੇ ਇੱਕ ਪਾਸੇ ਰਾਹ ਦੇ ਉੱਤੇ, ਅਤੇ ਇੱਥੋਂ ਫਿਰ ਮੁਕਾਬਲਾ ਉੱਥੋਂ ਅੰਦਰ ਬੈਠਿਆਂ ਸਿੰਘਾਂ ਨੇ ਕੀਤਾ ਸੀ। ਸ਼ਸਤਰ ਬੜੇ ਤਕੜੇ ਸੀ ਉਹਨਾਂ, ਇੱਕ ਮੀਲ ਤੱਕ ਮਾਰ ਕਰਦੇ ਸੀ, ਪੂਰੇ 1 ਮੀਲ ਤੱਕ। ਬਾਬਾ ਗੁਰਬਚਨ ਸਿੰਘ ਕੋਲ ਇਹੋ ਜਿਹੇ ਸ਼ਸਤਰ ਸੀ, 5 ਸਿੰਘ ਸੀ ਸਣੇ ਉਹਨਾਂ ਦੇ, ਆਪਸੀ ਜਥੇਦਾਰ ਇੱਥੇ, CAD ਪੱਕੀ ਹੋਈ ਸੀ। 3 ਦਿਨ ਅਤੇ 3 ਰਾਤਾਂ 72 ਘੰਟੇ ਮੁਕਾਬਲਾ ਕੀਤਾ ਸੀ ਗੁਰੂ ਕੇ ਸਿੰਘਾਂ ਨੇ, ਖਾਲਸਾਈ ਫੌਜ ਨੇ ਉਹ ਕਹਿ ਰਹੀ। ਇਹ ਰਟੌਲ ਪਿੰਡ ਵਿੱਚ ਜਿੱਥੋਂ ਦੀ ਇਹ ਕਥਾ ਆ ਰਹੀ ਮੈਨੂੰ ਯਾਦ ਆ, ਅਤੇ 72 ਘੰਟੇ ਮੁਕਾਬਲਾ ਕਰਕੇ ਛੱਕੇ ਛਡਾ ਕੇ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਨੂੰ ਬੇਨਤੀ ਕੀਤੀ ਨਾਲ ਦੇ ਸਿੰਘਾਂ ਨੇ, ਮੇਰੇ ਸ਼ਸਤਰ ਮੁੱਕ ਗਏ, ਗੋਲੀ ਸਿੱਕਾ ਮੁੱਕ ਗਿਆ, ਬਰੂਦ, ਤੁਸੀਂ ਨਿਕਲ ਜਾਓ। ਉਹ ਨਹੀਂ ਜਾਣਾ ਚਾਹੁੰਦੇ, ਪਰ ਸਿੰਘਾਂ ਦੇ ਫਿਰ ਬਹੁਤ ਬੇਨਤੀ ਕਰਨ 'ਤੇ ਨਿਕਲ ਗਏ। ਫਿਰ ਵੀ ਘੇਰਾ ਤੋੜ ਕੇ, ਏਡੀ ਉਹਨਾਂ 'ਤੇ ਬਖਸ਼ਿਸ਼ ਸੀ ਵੀ ਘੇਰਾ ਤੋੜ ਕੇ ਇੱਕ ਬੰਨੇ ਨੂੰ ਨਿਕਲ ਗਏ ਸੀ ਉਹ। ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਜਿਉਂਦੇ ਜਾਗਦੇ ਇਸ ਮੁਕਾਬਲੇ ਵਿੱਚੋਂ, ਇਹ ਰਟੌਲ ਪਿੰਡ ਤੋਂ, ਅਤੇ 4 ਸਿੰਘ ਬਾਕੀ ਸ਼ਹੀਦ ਹੋ ਗਏ ਸੀ। ਉਹਨਾਂ ਵਿੱਚੋਂ ਇੱਕ ਦਾ ਮੈਨੂੰ ਨਾਂ ਅੱਜ ਵੀ ਯਾਦ ਅਖਬਾਰਾਂ 'ਚ ਆਉਂਦੇ, ਭਾਈ ਹਰਜਿੰਦਰ ਸਿੰਘ ਜੀ ਪਹਿਲਵਾਨ, ਉਹਦੇ ਪਿੱਛੇ ਪਹਿਲਵਾਨ ਲੱਗਦਾ ਸੀ, ਨਾਮ ਹਰਜਿੰਦਰ ਸਿੰਘ ਸੀ, ਪਤਾ ਨਹੀਂ ਉਹ ਜਾਂ ਤਾਂ ਘੁਲਦਾ ਹੋਊਗਾ ਪਹਿਲਾਂ, ਅਤੇ ਤਾਂ ਉਹਨੂੰ ਪਹਿਲਵਾਨ, ਫਿਰ ਖੜਕੂ ਸਿੰਘਾਂ 'ਚ ਆ ਗਿਆ, ਅਸਲ ਘੋਲ ਕਰਨ ਲੱਗ ਗਿਆ ਪੰਥ ਵਾਸਤੇ, ਜਾਂ ਪੁਲਿਸ ਉਸ ਤਰ੍ਹਾਂ ਕਰਦੀ ਨੌਜਵਾਨਾਂ ਨੂੰ ਫੜ ਲੈਂਦੀ ਸੀ, ਉਹਨਾਂ ਨੂੰ ਮਜਬੂਰ ਵੀ ਕਰ ਦਿੰਦੀ ਸੀ ਕੁੱਟ ਮਾਰ ਕਰਕੇ, ਅਤੇ ਉਹ ਪਹਿਲਵਾਨ ਫਿਰ ਇੱਧਰ ਕੁੱਦ ਪਿਆ ਦੁਖੀ ਹੋ ਕੇ ਅੱਕ ਕੇ। ਉਹਦੇ ਪਿੱਛੇ ਪਹਿਲਵਾਨ ਲੱਗਦਾ ਸੀ ਭਾਈ ਹਰਜਿੰਦਰ ਸਿੰਘ ਜੀ, ਉਹ ਨਾਮ ਮੈਨੂੰ ਯਾਦ ਰਹਿ ਗਿਆ। 4 ਸਿੰਘ ਸ਼ਹੀਦ ਹੋਏ ਸੀ ਅਖਬਾਰਾਂ 'ਚ, ਜਿਹੜੀਆਂ ਸੁਰਖੀਆਂ ਖਬਰਾਂ ਆਉਂਦੀਆਂ ਸੀ ਉਹਨਾਂ ਮੁਤਾਬਕ, ਅਤੇ ਉਹ 4 ਸ਼ਹੀਦ ਹੋ ਗਏ ਸੀ, ਅਤੇ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਸਹੀ ਸਲਾਮਤ ਉੱਥੋਂ ਜੈਕਾਰੇ ਛੱਡਦੇ ਹੋਏ 72 ਘੰਟੇ ਲੜਾਈ ਕਰਕੇ। ਸੋ ਇਹਨਾਂ 3 ਫੋਰਸਾਂ ਨਾਲ ਅਤੇ ਸਹੀ ਸਲਾਮਤ ਨਿਕਲੇ। ਉਹਨਾਂ ਅਗਲੇ ਦਿਨ ਅਖਬਾਰ 'ਤੇ ਖਬਰ ਉਹਨਾਂ ਵੀ ਦਾਈ ਸੀ ਆਪਣੇ ਵੱਲੋਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਚੜ੍ਹਦੀ ਕਲਾ 'ਚ ਗਏ ਹਾਂ, ਪਰ ਸੈਂਕੜੇ ਨਹੀਂ ਹਜ਼ਾਰਾਂ ਦੇ ਢੇਰ ਲਾ ਕੇ ਗਏ ਹਾਂ ਅਸੀਂ। ਇਹ ਮਤਾ ਸਮਝਣ ਵੀ ਸਾਡੇ 4 ਸਿੰਘ ਸ਼ਹੀਦ ਹੋ ਗਏ ਨੇ, ਕਿਉਂ ਹਜ਼ਾਰਾਂ ਟਿੱਡੀ ਦਲ ਨੂੰ ਮਾਰ ਕੇ ਨਿਕਲੇ ਹਾਂ ਗੁਰੂ ਦੀ ਕਿਰਪਾ ਨਾਲ। ਇਹ ਉਹਨਾਂ ਦਾ ਜ਼ਿੰਮੇਵਾਰੀ ਜਿਹੜੀ ਆਉਂਦੀ ਸੀ, ਇਹ ਸ਼ਬਦ ਸੀ ਉਹਦੇ ਵਿੱਚ ਅਜੀਤ ਅਖਬਾਰ ਦੇ। ਇਹ ਮਸ਼ਹੂਰ ਸਾਰੇ ਆਪਣੇ ਇਹ ਜੋ ਮੁਕਾਬਲੇ ਹੋਏ ਨੇ ਅਸਲ ਰੀਜਨਲ ਮੁਕਾਬਲੇ, ਉਹਨਾਂ ਵਿੱਚੋਂ ਸਭ ਤੋਂ ਵੱਡਾ ਮੁਕਾਬਲਾ ਸੀਗਾ ਏਰਟੌਲ ਪਿੰਡ ਦਾ। BSF ਬਾਰਡਰ ਫੋਰਸ 1 ਮੀਲ ਤੋਂ IG ਜਿਹੜਾ ਸੀ ਵੀ ਉਹ ਖਬਰਾਂ ਵਿੱਚ ਉਦੋਂ ਆਇਆ ਸੀ, ਉਹਨੂੰ ਖਿੱਚ ਲਿਆ ਸੀ 1 ਮੀਲ ਤੋਂ ਸਿੰਘਾਂ ਨੇ, ਸੁੱਟ ਲਿਆ ਸੀ ਉਹਨੂੰ। ਦਰਖਤ ਦੇ ਉੱਲੇ ਖੜਾ ਦੂਰਬੀਨ ਨਾਲ ਵੇਖ ਰਿਹਾ ਵੀ ਗੋਲੀ ਆਉਂਦੀ ਕਿੱਥੋਂ, ਉਹਨੂੰ ਵੀ ਸੁੱਟ ਲਿਆ ਸੀ ਇਹ ਮੁਕਾਬਲੇ ਵਿੱਚ। ਸ਼ਾਇਦ ਉਹਦਾ ਨਾਂ ਅਜੀਤ ਸਿੰਘ ਸੀ, ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਸੀ। ਇਹ ਸਭ ਤੋਂ ਵੱਡਾ ਮੁਕਾਬਲਾ ਸੀ ਹਿੰਦੁਸਤਾਨੀ ਫੋਰਸਾਂ ਨਾਲ ਆਪਣੇ ਹੱਕਾਂ ਦੀ ਖਾਤਰ। ਇਹ ਉਹ ਏਰਟੌਲ ਪਿੰਡ ਆ, ਇਹ ਤਰਨ ਤਾਰਨ ਸਾਹਿਬ ਦੇ ਕੋਲ ਹੈ, ਇੱਕ ਜੀਰੇ ਕੋਲ ਹੈ। ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ, ਉਦੋਂ ਕਹਿੰਦੇ ਸੀ ਜੀਰੇ ਕੋਲ ਮੁਕਾਬਲਾ ਹੋਈ ਜਾਂਦਾ ਹੈ। ਸਾਡੇ ਇਲਾਕੇ ਵਾਲੇ ਕਹਿੰਦੇ ਸੀ, ਮੋਗੇ ਵਾਲੇ, ਵੀ ਉੱਥੇ ਮੁਕਾਬਲਾ ਚੱਲੀ ਜਾਂਦਾ ਸੀ। ਸਾਰੀ ਫੋਰਸ ਲੱਗੀ ਆ ਪੰਜਾਬ ਦੀ, 2 ਦਿਨ ਹੋ ਗਏ ਅਜੇ ਵੀ ਨਹੀਂ ਹਟਦਾ, 3 ਦਿਨ ਅਤੇ 3 ਰਾਤਾਂ 72 ਘੰਟੇ। ਪਰ ਉਹ ਨਹੀਂ ਸੀ, ਉਹ ਲੋਕਾਂ ਨੂੰ ਪਤਾ ਨਹੀਂ ਨਾ ਹੁੰਦਾ ਜਿਹੜਾ ਪਿੰਡ ਸੁਣ ਕੇ ਉੱਥੇ। ਇਹ ਤਰਨ ਤਾਰਨ ਕੋਲ ਮਾਝੇ ਦੇ ਸ਼ੇਰਾਂ ਨੇ ਕੀਤਾ ਸੀ, ਮਾਝੇ ਦੀ ਧਰਤੀ 'ਤੇ ਮੁਕਾਬਲਾ। ਇਹ ਇਸ ਏਰਟੌਲ ਦੀ ਗੱਲ ਕਵੀ ਜੀ ਕਰ ਰਹੇ ਵੀ ਇਹ ਜਿਹੜਾ ਏਰਟੌਲ ਪਿੰਡ ਆ ਨਾ ਤਰਨ ਤਾਰਨ ਸਾਹਿਬ ਦੇ ਕੋਲ ਉਹਨਾਂ ਦੀ ਉੱਥੋਂ ਦੀ ਗਾਥ ਗੁਲਾਬ ਦਾਸੀ ਹੈ ਜਿਹੜੇ ਸਿੱਖ ਮਸ਼ਹੂਰ ਹੋਏ ਨੇ ਉਹ ਮੈਂ

0: ਦੇ ਬਹੁਤੇ ਜ਼ਿਮੀਂਦਾਰ ਵੱਸਦੇ, ਇਸ ਕਰਕੇ ਰਟੌਲੀ ਪਿੰਡ ਦਾ ਨਾਮ ਮਸ਼ਹੂਰ ਹੋ ਗਿਆ।
1: ਸੰਮਤ 1866
0: ਸੰਮਤ ਬਿਕਰਮੀ 1866 ਅਤੇ ਸੰਨ ਬਣਦਾ 1809। ਜਿਸ ਸਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੀ ਸੰਧੀ ਹੋਈ ਸਤਲੁਜ ਦਰਿਆ 'ਤੇ, ਹੱਦ ਬੰਨੀ ਹੋਈ ਹੈ, ਸਮਝੌਤਾ ਹੋਇਆ ਹੈ।
1: ਉਹਦੀ ਪੰਚਮੀ ਮਗਰ
0: ਉਸੇ ਸਾਲ ਈਸਵੀ ਸਾਲ ਉਸੇ ਵਿੱਚ ਅਤੇ ਮੱਘਰ ਸੁਦੀ ਪੰਚਮੀ ਵਾਲੇ ਦਿਨ
1: ਮਾਤਾ ਦੇ ਸੋ ਬਾਪ ਹਮੀਰੇ ਕੇ ਘਰ ਪਏ ਉਜਾਗਰ।
0: ਇਹ ਸਰਦਾਰ ਹਮੀਰਾ ਸਿੰਘ ਦੇ ਹਮੀਰੇ ਦੇ ਗ੍ਰਹਿ ਵਿਖੇ ਮਾਤਾ ਦੇਸੋ ਜੀ ਦੀ ਪਾਵਨ ਕੁੱਖ ਤੋਂ ਇਹ ਗੁਲਾਬ ਦਾਸੀਏ ਜਿੱਥੋਂ ਮਸ਼ਹੂਰ ਹੋਏ ਗੁਲਾਬ ਸਿੰਘ ਦਾ ਜਨਮ ਹੋਇਆ ਹੈ ਮੱਘਰ ਸੁਦੀ ਪੰਚਮੀ ਨੂੰ 1809 ਈਸਵੀ ਦੇ ਵਿੱਚ।
1: ਬੜੇ ਹੋਏ ਕਿਛ ਕਰੀ ਨੌਕਰੀ
0: ਜਦੋਂ ਵੱਡਾ ਹੋਇਆ ਨਾ ਇਹ ਜਵਾਨ ਹੋਇਆ ਕੁਝ ਕਿਹਨੇ ਨੌਕਰੀ ਕਰਨਾ ਕੀਤੀ ਹੈ।
1: ਬਹੁ ਪਿੰਡੀਏ ਕੇਰੀ
0: ਬਹੁ ਪਿੰਡੀਏ ਜਿਹੜੀ ਜਿਹਨੇ ਸੀ ਬਾਬਾ ਦੀਪ ਸਿੰਘ ਦਾ ਪਿੰਡ ਆ ਪਹੁ ਪਿੰਡ ਮਾਝੇ ਵਿੱਚ ਹੀ ਉਹਨਾਂ ਦੇ ਸਰਦਾਰ ਜਿਹੜੇ ਸੀ ਉਸ ਵੇਲੇ ਸੂਰਮੇ ਉਹਨਾਂ ਸਰਦਾਰਾਂ ਕੋਲ ਇਹਨੇ ਨੌਕਰੀ ਕੀਤੀ।
1: ਬ੍ਰਹਮਦਾਸ ਸੰਗਤ ਸਾਹਿਬ ਕਾ
0: ਫਿਰ ਬ੍ਰਹਮਦਾਸ ਤੇ ਸੰਗਤ ਸਾਹਿਬ ਜੋ ਸੰਗਤ ਸਾਹਿਬੀ ਹੈ ਜਿਹੜੇ ਚੱਲੇ ਸੀ ਬਖਸ਼ਿਸ਼ਾਂ ਵਿੱਚੋਂ ਪਿੱਛੇ ਇਤਿਹਾਸ ਆਪਾਂ ਪੜ੍ਹਿਆ ਉਹਨਾਂ ਦਾ ਜੋ ਬ੍ਰਹਮਦਾਸ ਸੀ ਸਾਧੂ ਉਦਾਸੀ
1: ਮਿਲਿਓ ਸੰਤ ਇੱਕ ਫੇਰੀ
0: ਇੱਕ ਵਾਰੀ ਫਿਰ ਇਹਦਾ ਗੁਲਾਬ ਸਿੰਘ ਦਾ ਮਿਲਾਪ ਉਹ ਸੰਤ ਨਾਲ ਹੋ ਗਿਆ ਬ੍ਰਹਮਦਾਸ ਨਾਲ ਸਾਹਿਬ ਸਿੰਘੀਆਂ ਸਾਹਿਬੇ ਸੋ ਸੰਗਤ ਸਾਹਿਬੀਆਂ ਨਾਲ।
1: ਨਾਮ ਗੁਲਾਬ ਸਿੰਘ ਥਾ ਪਹਿਲੇ
0: ਪਹਿਲਾਂ ਤਾਂ ਮਾਪਿਆਂ ਨੇ ਨਾਮ ਇਹਦਾ ਗੁਲਾਬ ਸਿੰਘ ਹੀ ਰੱਖਿਆ ਸੀ ਸਿੱਖੀ ਮੁਤਾਬਕ।
1: ਜਦੋਂ
0: ਦਾ ਉਹਨੇ ਬ੍ਰਹਮਦਾਸ ਨੇ ਇਹਦੇ ਕੰਨ 'ਚ ਐਸੀ ਫੂਕ ਮਾਰੀ ਉਹ ਦਾਸੀ ਸੀ ਉਹਨੇ ਆਪਣਾ ਚੇਲਾ ਬਣਾ ਲਿਆ।
1: ਫਿਰ ਗੁਲਾਬਦਾਸ ਪ੍ਰਗਟਾਇਓ
0: ਫਿਰ ਇਹਦਾ ਨਾਮ ਸਿੰਘ ਕੱਟ ਕੇ ਤੇ ਉਹਨੇ ਗੁਲਾਬਦਾਸ ਪ੍ਰਗਟ ਕਰ ਦਿੱਤਾ।
1: ਖਾਕੀ ਬਾਨਾ ਲਿਓ
0: ਸੋ
1: ਖਾਕੀ ਬਾਨਾ ਲਿਓ
0: ਫਿਰ ਇਹਨੇ ਉਹ ਖਾਕੀ ਉਹਦਾ ਜਿਹੜਾ ਉਦਾਸੀ ਉਹ ਬਾਣਾ ਪਾਉਂਦਾ ਇਹਨਾਂ ਬ੍ਰਹਮਦਾਸ ਮਿੱਟੀ ਰੰਗਾ ਤੇ ਮਿੱਟੀ ਰੰਗਾ ਚੋਲਾ ਇਹਨੇ ਪਾ ਲਿਆ।
1: ਦੇਸ਼ ਮਾਲਵੇ ਨਗਰ ਤਨੌਲੇ
0: ਤੇ ਮਾਲਵੇ ਦੇਸ਼ ਇਲਾਕੇ ਦੇ ਵਿੱਚ ਬਰਨਾਲੇ ਤੋਂ ਗਾ ਧਨੌਲਾ ਬੁਲਾਡਾ ਸੋ ਇਹ ਉੱਥੇ ਧਨੌਲੇ ਜਾ ਕੇ ਪਾਕ ਪਛਾ ਕੀ ਧਿਆਨ ਦਾਸ ਜਾਈ ਧਿਆਨ ਦਾਸ ਉੱਥੇ ਸੀ ਇਸੇ ਬ੍ਰਹਮਦਾਸ ਇਸੇ ਉਦਾਸੀਆਂ ਦਾ ਚੇਲਾ ਅੱਗੇ ਹੋਣਾ ਨਾ ਪਹਿਲਾਂ ਉਹਦਾ ਚੇਲਾ ਬਣਿਆ ਫਿਰ ਉਹਦੀ ਦੱਸ ਪਈ ਧਿਆਨ ਦਾਸ ਦੀ ਧਨੌਲੇ ਉੱਥੇ ਜਾ ਕੇ ਧਿਆਨ

0: ਕਾਬ ਕੋਸ਼ ਪੜ੍ਹ ਖਾਕ ਉਤਾਰੀ। ਉੱਥੇ ਕਵਿਤਾ ਦਾ ਕੋਸ਼ ਪੜ੍ਹ ਕੇ ਨਾ, ਜਿਹਦੇ ਕੋਸ਼ ਹੋ ਜਿਹਦੇ ਵਿੱਚ ਛੰਦਬੰਦੀ ਦਾ ਵੀ ਇੰਨੀਆਂ ਮਾਤਰਾਂ ਦੋਹਰੇ ਦੀਆਂ ਇੰਨੀਆਂ ਇਹ ਕਰਕੇ, ਅਤੇ ਆਹ ਕੋਰੜਾ ਛੰਦ ਬਣਦਾ, ਆਹ ਕਵਿਤਾ ਬਣਦੀ ਹੈ, ਦੋਹਰਾ ਬਣਦਾ, ਸਾਰਾ ਜਿਹੜਾ ਕਵਿਤਾ ਜਿਹਦੇ ਕਰਕੇ ਲੋਕ ਬਣਾ ਕੇ ਗਾਉਂਦੇ ਨੇ, ਕਵੀ ਮਸ਼ਹੂਰ ਹੁੰਦੇ ਨੇ। ਉਹ ਧਿਆਨ ਦਾਸ ਦੇ ਕੋਲ ਜਾ ਕੇ ਇਹਨੇ ਕਵਿਤਾ ਦਾ ਕੋਸ਼ ਪੜ੍ਹ ਕੇ ਖਾਕ ਉਤਾਰੀ। ਫਿਰ ਇਹਨੇ ਉਹ ਹੀ ਆਪਣਾ ਲਿਬਾਸ ਜਿਹੜਾ ਮਿੱਟੀ ਵਾਲਾ ਰੰਗਾ, ਮਿੱਟੀ ਰੰਗੇ ਵਸਤਰ ਪਾਏ ਸੀ, ਉਹ ਵੀ ਲਾ ਸੁੱਟੀ।
1: ਪਾਕ ਪੁਸ਼ਾਕ ਸਜਾਈ,
0: ਪਵਿੱਤਰ ਪੁਸ਼ਾਕ ਜਿਹੜੀ ਸੋਹਣੀ, ਜਿਵੇਂ ਗ੍ਰਹਿਸਥੀ ਲੋਕ ਪਾਉਂਦੇ ਆ ਸੋਹਣੇ ਸੋਹਣੇ ਕੱਪੜੇ, ਅਤੇ ਸੋਹਣੀ ਪੁਸ਼ਾਕ ਇਹਨੇ ਆਪਣੇ ਸਰੀਰ 'ਤੇ ਪਹਿਨ ਲਈ ਗੁਲਾਬ ਦਾਸ ਨੇ।
1: ਖਾਕੀ ਸ਼ਾਹ ਫਕੀਰ ਹੋਤੋ ਤਹਿ,
0: ਉੱਥੇ ਇੱਕ ਖਾਕੀ ਸ਼ਾਹ ਹੋਰ ਵੀ ਫਕੀਰ ਧਨੌਲੇ ਰਹਿੰਦਾ ਸੀ, ਖਾਕੀ ਸ਼ਾਹ ਜਿਹਦਾ ਨਾਮ ਸੀ।
1: ਸੰਗੀ ਬੁੱਲੇ ਸ਼ਹਿ ਕੈ,
0: ਉਹਨੇ ਸੰਗਤ ਕੀਤੀ ਸੀ ਬਾਬੇ ਬੁੱਲੇ ਸ਼ਾਹ ਦੀ। ਇਹ ਬੁੱਲੇ ਸ਼ਾਹ ਮੁਸਲਮਾਨ ਫਕੀਰ ਸੀ, ਪਰ ਆਜ਼ਾਦ ਸੀ ਹਿੰਦੂਆਂ ਅਤੇ ਮੁਸਲਮਾਨਾਂ ਤੋਂ। ਇਹ ਖੁਦਾ ਦਾ ਪਿਆਰਾ ਫਕੀਰ ਸੀ, ਪਰ ਕਿਸੇ ਸ਼ਰ੍ਹਾਂ ਵਿੱਚ ਨਹੀਂ ਸੀ, ਕੋਈ ਇਹਨੇ ਪੱਕਾ ਧਰਮ ਦਾ ਬਾਣਾ ਨਹੀਂ ਧਾਰਨ ਕੀਤਾ। ਰੱਬ ਦਾ ਪਾਛਕ ਸੀ, ਆਛਕ ਸੱਚੇ ਦਾ ਸੀ, ਰੱਬ ਦਾ ਭਗਤ ਸੀ, ਫਕੀਰ ਪੂਰਾ ਸੀ ਬੁੱਲੇ ਸ਼ਾਹ। ਗੁਣ ਹਰੇਕ ਥਾਂ ਤੋਂ ਲੈਂਦਾ ਸੀ, ਸ਼ਹਿਦ ਦੀਆਂ ਮੱਖੀਆਂ ਵਾਂ ਗੁਣ ਗ੍ਰਹਿਣ ਕਰਕੇ, ਅਤੇ ਇਹ ਕਵਿਤਾ ਬਹੁਤ ਸੋਹਣੀ ਰੱਖਦਾ ਸੀ। ਇਹਦਾ ਉਪਦੇਸ਼ ਸਾਰਾ ਕਵਿਤਾ ਵਿੱਚ, ਛੋਟੀਆਂ ਛੋਟੀਆਂ ਆਮ ਪੰਜਾਬੀ ਭਾਸ਼ਾ ਵਿੱਚ, ਆਮ ਬੋਲੀ ਵਿੱਚ, ਇੱਕ ਦੋ ਲਾਈਨਾਂ ਦੇ ਵਿੱਚ ਹੀ ਐਡੀ ਵੱਡੀ ਸਿੱਖਿਆ ਦੇ ਦਿੰਦਾ ਵੀ ਲੋਕ ਹੈਰਾਨ ਹੋ ਜਾਂਦੇ, ਨਿਹਾਲ ਹੋ ਜਾਂਦੇ। ਬੁੱਲੇ ਸ਼ਾਹ, ਇਹ ਬੁੱਲੇ, ਇਹ ਜਿਹੜਾ ਖਾਕੀ ਸ਼ਾਹ ਸੀ ਨਾ, ਜਿਹੜਾ ਧਨੌਲੇ ਗੁਲਾਬ ਦਾਸ ਨੂੰ ਫਿਰ ਮਿਲਿਆ, ਗੁਲਾਬ ਦਾਸ ਜਿਹਦੇ ਕੋਲ ਰਿਹਾ ਉਹਦੀ ਵਡਿਆਈ ਸੁਣੀ ਗਾਂ ਧਨੌਲੇ, ਅਤੇ ਉਹਦੇ ਕੋਲ ਜਾ ਡਿੱਗਿਆ ਇਹ ਗੁਲਾਬ ਦਾਸ। ਖਾਕੀ ਸ਼ਾਹ ਉਹਦਾ ਚੇਲਾ ਸੀ ਬੁੱਲੇ ਸ਼ਾਹ ਦਾ। ਹੁਣ ਜਿਸ ਤਰ੍ਹਾਂ ਬੁੱਲੇ ਸ਼ਾਹ ਕਵਿਤਾ ਬਣਾਉਂਦਾ ਸੀ, ਉਵੇਂ ਖਾਕੀ ਸ਼ਾਹ ਕੋਲ ਗਿਆਨ ਸੀ, ਉਹ ਗਿਆਨ ਫਿਰ ਇਹਨੇ ਗੁਲਾਬ ਦਾਸ ਨੇ ਲਿਆ ਗਾ। ਸੋ ਇਸ ਤਰ੍ਹਾਂ ਜਿਹੜਾ ਬੁੱਲੇ ਸ਼ਾਹ ਸੀਗਾ, ਉਹ ਫਕੀਰ ਜਿਵੇਂ ਉਹਦਾ ਗਾਂ ਚੇਲਾ ਸੀ ਇਹ ਖਾਕੀ ਸ਼ਾਹ।
1: ਰਿੰਦ ਫਕੀਰ ਖੁਲਾਸੇ ਤਹਿ ਬਹੁ,
0: ਉੱਥੇ ਬਹੁਤ ਤਿੱਖੀ ਬੁੱਧੀ ਵਾਲੇ ਫਕੀਰ ਜਿਹੜੇ, ਇਹ ਜਿਵੇਂ ਬੁੱਲੇ ਸ਼ਾਹ ਬਹੁਤ ਤਿੱਖੀ ਬੁੱਧੀ ਵਾਲਾ ਫਕੀਰ ਸੀ, ਅਤੇ ਖੁੱਲ੍ਹੇਆਮ ਖੁਲਾਸੇ ਕਰਕੇ ਹੀ ਇਹ ਸੋ ਆਪਣਾ ਕਵਿਤਾ ਇਹਨੇ ਰਚੀ ਹੈ। ਅਤੇ ਇਹ ਬੁੱਲੇ ਸ਼ਾਹ ਦਾ ਚੇਲਾ ਸੀ ਖਾਕੀ ਸ਼ਾਹ, ਇਹ ਵੀ ਬਹੁਤ ਤਿੱਖੀ ਬੁੱਧੀ ਵਾਲਾ ਸੀ ਉਵੇਂ ਹੀ, ਅਤੇ ਖੁੱਲ੍ਹੇਆਮ ਸ਼ਰੇਆਮ ਇਹ ਸੋ ਉੱਥੇ ਖੁਲਾਸੇ ਕਰਦਾ ਸੀ, ਕਵਿਤਾਵਾਂ ਰਚਦਾ ਸੀ।
1: ਰਹਿਤੇ ਚਰਚਾ ਗਹਿ ਕੈ,
0: ਬਹੁਤ ਜ਼ਿਆਦਾ ਉੱਥੇ ਸੋ ਚਰਚਾ ਕਰਦੇ ਰਹਿੰਦੇ ਸੀ, ਹੋਰ ਵੀ ਫਕੀਰ ਆ ਕੇ ਉਹਦੇ ਨਾਲ ਉਹ ਤੋਂ ਗਿਆਨ ਲੈਂਦੇ ਸੀ।
1: ਸੰਗਤ ਕਰੈ ਗੁਲਾਬ ਦਾਸ ਪੀ,
0: ਸੋ ਇਸੇ ਤਰ੍ਹਾਂ ਉਹ ਖੁੱਲ੍ਹੀ ਚਰਚਾ, ਜਿਵੇਂ ਬੁੱਲੇ ਸ਼ਾਹ ਦੀਆਂ ਕਵਿਤਾਵਾਂ ਸੀ ਆਪਾਂ ਨੂੰ ਬਹੁਤ ਚੇਤੇ ਨੇ, ਬੁੱਲੇ ਸ਼ਾਹ ਅਤੇ ਉਹ ਆਮ ਹੀ ਕਹਿੰਦਾ ਹੁੰਦਾ ਸੀ, ਬੁੱਲੇ ਸ਼ਾਹ ਸਾਰਿਆਂ ਨੂੰ ਨਸੀਹਤਾਂ ਦਿੰਦਾ ਹੁੰਦਾ ਸੀ, ਵੀ ਨਾ ਰੱਬ ਮਿਲੇ ਮੰਦਰਾਂ, ਨਾ ਰੱਬ ਮਿਲੇ ਮਸੀਤਾਂ, ਬੁੱਲੇ ਸ਼ਾਹ ਰੱਬ ਉਹਨਾਂ ਮਿਲਦਾ ਸਾਫ ਜਿਨ੍ਹਾਂ ਦੀਆਂ ਨੀਤਾਂ, ਸਿੱਧੇ ਬੋਲ ਸੀ ਉਹਦੇ। ਫਿਰ ਉਹ ਕਹਿੰਦਾ ਹੁੰਦਾ ਸੀ ਬਈ, ਗੁਰੂ ਗੋਬਿੰਦ ਸਿੰਘ ਬਾਰੇ ਪੁੱਛਿਆ, ਹਰਿਮੰਦਰ ਸਾਹਿਬ ਆਇਆ ਘੁੰਮਦਾ ਫਿਰਦਾ, ਦਰਬਾਰ ਸਾਹਿਬ ਦੀ ਵਡਿਆਈ ਸੁਣੀ, ਅਤੇ ਉੱਥੇ ਆ ਕੇ ਵੇਖਿਆ ਹਰਿਮੰਦਰ ਸਾਹਿਬ ਮੱਥਾ ਟੇਕਿਆ, ਉੱਥੇ ਕੀਰਤਨ ਹੋਈ ਜਾਂਦਾ ਸੀ ਸਾਰਾ ਦਿਨ, ਜੋੜੀ ਵੱਜਦੀ ਸੀ, ਦੋ ਹੁੰਦੀ ਨਾ ਜੋੜੀ, ਦੋ ਹੁੰਦੇ ਆ ਕੁੜਾ ਅਤੇ ਡੁੱਗੀ, ਆਪਾਂ ਹੁਣੇ ਆ ਚੱਕਿਆ ਰਾਗੀ ਸਿੰਘਾਂ ਨੇ, ਅਤੇ ਉਹ ਵੱਜਦਾ ਸੀ, ਕੀਰਤਨ ਹੁੰਦਾ ਸੀ, ਭਜਨ ਬੰਦਗੀ ਨੰਬਰ 1 'ਤੇ ਹਰਿਮੰਦਰ ਸਾਹਿਬ, ਹੁਣ ਵੀ ਹੁੰਦੀ ਆਪਾਂ ਨੂੰ ਪਤਾ, ਉਹ ਇਹਨੇ ਵੇਖੀ, ਉਹ ਨੋਟ ਕੀਤੀ। ਦੂਜਾ ਲੰਗਰ 'ਚ ਗਿਆ ਅਤੇ ਹਰੇਕ ਵਾਸਤੇ ਬਿਨਾਂ ਵਿਤਕਰੇ ਲੰਗਰ ਗੁਰੂ ਰਾਮਦਾਸ ਜੀ ਦਾ ਭੱਜ ਭੱਜ ਕੇ ਦਿੰਦੇ ਸੀ, ਵਾਜਿਆਂ ਮਾਰ ਮਾਰ ਵਰਤਾ ਰਹੇ ਸੀ। ਉਹ ਦੇਖਿਆ ਤੀਜਾ ਸੰਗਤ ਦੇ ਰਹਿਣ ਵਾਸਤੇ ਰਾਹੀ ਆਉਂਦੇ ਨੇ, ਥੱਕੇ ਮੁਸਾਫਰ ਆਉਂਦੇ ਨੇ, ਸੰਗਤ ਆਉਂਦੀ ਹੈ ਸੇਵਾ ਸਿਮਰਨ ਕਰਨ ਵਾਸਤੇ ਰਹਿਣ, ਉਹਨਾਂ ਵਾਸਤੇ ਮਿਸਤਰੀ ਲੱਗੇ ਹੋਏ ਨੇ, ਇੱਟ ਖੜਕਦੀ ਹੈ ਅਤੇ ਸਰਾਵਾਂ ਬਣ ਰਹੀਆਂ ਨੇ ਰਹਿਣ ਵਾਸਤੇ। ਆਤਮਾ ਦੀ ਖੁਰਾਕ ਸਭ ਤੋਂ ਪਹਿਲਾਂ ਰੱਬ ਦਾ ਮਿਲਾਪ, ਮਨੋਹਰ ਕੀਰਤਨ, ਭਜਨ ਬੰਦਗੀ, ਆਤਮਾ ਦੀ ਖੁਰਾਕ, ਸਰੀਰ ਦੀ ਖੁਰਾਕ ਹੈ ਭੋਜਨ ਲੰਗਰ, ਉਹ ਮਿਲਦਾ। ਤੀਜਾ ਰਹਿਣ ਨੂੰ ਵਿਸਰਾਮ ਹੈ, ਜਿੱਥੇ ਤਿੰਨ ਗੱਲਾਂ ਹੁਣ ਬਾਕੀ ਰਹਿ ਕੀ ਗਿਆ। ਇਹ ਇਹਨੇ ਨੋਟ ਕਰਕੇ ਐਡਾ ਗੁਣੀ ਸੀ ਫਕੀਰ ਇਹ, ਉੱਥੇ ਵੀ ਕਹਿ ਦਿੱਤਾ ਸੀ, ਉੱਥੇ ਕਿਹਾ, ਲੋਕਾਂ ਪੁੱਛਿਆ ਕੀ ਵੇਖਿਆ, ਕਹਿੰਦਾ ਵੀ ਕੀ ਵੇਖਿਆ, ਵੇਖਿਆ ਮੈਂ ਜੋ ਕੁਝ ਆ, ਨਾਲੇ ਆਪ ਦੱਸਦਾ ਵੀ ਮੈਂ 100% ਸਹਿਮਤ ਹਾਂ ਉਹਦੇ ਨਾਲ, ਹਰਿਮੰਦਰ ਸਾਹਿਬ ਮੈਂ ਤਾਂ ਅੱਛਾ ਅੱਛਾ ਕਰ ਉੱਠਿਆ। ਕਹਿੰਦਾ ਜਿੱਥੇ ਇੱਟ ਖੜਕੇ ਦੁੱਕੜ ਵੱਜੇ ਨਾਲੇ ਤਪੇ ਚੁੱਲ੍ਹਾ, ਇੱਟ ਖੜਕੇ ਦੁੱਕੜ ਵੱਜੇ ਨਾਲੇ ਤਪੇ ਚੁੱਲ੍ਹਾ, ਇੰਨੀ ਗੱਲੀ ਰੱਬ ਵੀ ਰਾਜੀ ਨਾਲੇ ਰਾਜੀ ਬੁੱਲ੍ਹਾ। ਵਾਹਿਗੁਰੂ ਵੀ ਰਾਜੀ ਖੁਸ਼ ਪ੍ਰਸੰਨ ਹੈ ਜਿੱਥੇ ਤਿੰਨ ਗੱਲਾਂ ਵਾ। ਸਿੱਖ ਜਿੱਥੇ ਰਹਿੰਦਾ ਵਾ ਕੇਵਲ ਆਪਣੇ ਵਾਸਤੇ ਨਹੀਂ, ਉਹ ਲੰਗਰ ਲਾਵੇ ਦੂਜਿਆਂ ਵਾਸਤੇ, ਭੁੱਖੇ ਨੰਗੇ ਨੂੰ ਕਦੇ ਨਾ ਮੋੜੇ ਆਪਣੇ ਦਰਵਾਜ਼ੇ 'ਤੇ, ਫਿਰ ਰੱਬ ਦੀ ਖੁਸ਼ੀ ਮਿਲਦੀ ਗ੍ਰਹਿਸਤੀ ਨੂੰ। ਭਜਨ ਬੰਦਗੀ ਕਰੇ ਆਪਣੇ ਘਰ ਵਿੱਚ, ਕੋਈ ਆਉਂਦਾ ਰਾਹਗੀਰ ਥੁੱਕਿਆ ਟੁੱਟਿਆ ਥੱਕਿਆ ਟੁੱਟਿਆ ਉਹਨੂੰ ਵਿਸਰਾਮ ਦੇਵੇ, ਆਪਣਾ ਕਮਰਾ ਛੱਡ ਦੇਵੇ। ਇਹ ਗੁਣ ਰੱਬ ਨੂੰ ਪਾਉਣ ਦੇ। ਬੁੱਲੇ ਸ਼ਾਹ ਨੇ ਰਮਜ ਬਸ ਏਡਾ ਗੁਣੀ ਸੀ ਇਹ ਮਹਾਂਪੁਰਸ਼, ਸ਼ਹਿਦ ਦੀਆਂ ਮਖਾਂ ਗੁਣ ਲੈਂਦਾ ਸੀ, ਚਲ ਅੱਗੇ ਉਹਦੇ ਪ੍ਰਚਾਰ ਕਰਦਾ ਸੀ, ਸੋਹਣਾ ਗੁਣ ਉੱਥੋਂ ਦਾ, ਈਰਖਾ ਨਹੀਂ ਕਰਦਾ, ਉਹ ਗੁਣ ਦਾ ਪ੍ਰਚਾਰ ਕਰਦਾ। ਕਹਿੰਦਾ ਵੀ ਨਾਲੇ ਰੱਬ ਰਾਜੀ ਨਾਲੇ ਬੁੱਲਾ ਰਾਜੀ, ਮੈਂ ਤਾਂ ਆਂਦਾ ਪ੍ਰਸੰਨ ਹੋ ਗਿਆ ਵਾਂ, ਗਦਗਦ ਹੋ ਗਿਆ ਵਾਂ ਦਾ, ਇੰਨਾ ਸੋਹਣਾ ਗੁਰੂ ਰਾਮਦਾਸ ਜੀ ਦਾ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਪੁੱਛਿਆ ਵੀ ਤੁਹਾਡੀ ਰਾਏ ਉਹਨਾਂ ਬਾਰੇ ਕੀ ਹੈ, ਮੁਸਲਮਾਨ ਫਕੀਰ ਹੋ ਤੁਸੀਂ, ਤਾਂ ਉਹ ਕਿਸੇ ਨੇ ਪੁੱਛਣ ਵਾਲੇ ਨੇ ਫਿਰ ਸ਼ਾਇਦ ਗੁਰੂ ਗੋਬਿੰਦ ਸਿੰਘ ਇਹ ਮੁਸਲਮਾਨ ਆ, ਵਡਿਆਈ ਨਾ ਕਰੋ, ਉਹਨਾਂ ਦਾ ਜੰਗ ਕੀਤਾ ਤੁਰਕਾਂ ਨਾਲ, ਜੰਗ ਹੋਏ ਨੇ ਉਹਨਾਂ ਦੇ। ਇਹ ਕਹਿੰਦਾ ਵੀ ਸਿੱਧੀ ਗੱਲ ਮੈਂ ਕਹੂੰ, ਨਾ ਕਹੂੰ ਅੱਬ ਕੀ ਨਾ ਕਹੂੰ ਜੱਬ ਕੀ, ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋ ਤਾਂ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ। ਭਾਵ ਹਿੰਦੁਸਤਾਨ ਵਿੱਚ ਹਿੰਦੂ ਸਿੱਖ ਜਾਂ ਹੋਰ ਨਹੀਂ ਕੋਈ ਦਿਸਣਾ ਸੀ, ਮੇਰਾ ਫੈਸਲਾ ਇਹ ਹੈ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਏਡੇ ਬਲੀ ਮਹਾਂਪੁਰਸ਼ ਅਵਤਾਰੀ ਪੁਰਸ਼ ਨਾ ਆਉਂਦੇ ਤਾਂ ਸਾਰੇ ਅੱਲਾਹੁ ਅਕਬਰ ਸੁੰਨਤ ਹੀ ਹੋਣੀ ਸੀ, ਮੁਸਲਮਾਨ ਹੀ ਦਿਸਣੇ ਸੀ ਫਿਰ ਸਾਰੇ। ਉਹ ਕਿੱਡੀ ਵੱਡੀ ਗੱਲ ਕਹਿ ਦਿੱਤੀ, ਸੱਚ ਆ ਇਹ। ਉਹਨਾਂ ਇਹ ਮੁਗਲ ਸਲਤਨਤ ਨੂੰ ਕਿੰਨੀਆਂ ਕੁਰਬਾਨੀਆਂ ਕਰਕੇ, ਜੰਗੀ ਕੁਰਬਾਨੀਆਂ ਕਰਕੇ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖੜਾ ਕੇ, ਖੂਨ ਡੋਲ ਕੇ ਵਸਾ, ਏਡੇ ਜ਼ਾਲਮ ਰਾਜ ਦਾ ਹਜ਼ਾਰਾਂ ਸਾਲਾਂ ਦਾ ਜਿਹੜਾ ਸੀ ਸਲਤਨਤ ਦਾ ਨਾਸ਼ ਕਰ ਦਿੱਤਾ ਜ਼ਾਲਮ ਰਾਜ ਦਾ। ਐਸਾ ਇਮਾਮ, ਜੇ ਕਹਿ ਪੁੱਛਿਆ ਤੁਹਾਡਾ ਨਗਰ ਕਿਹੜਾ ਵਾ, ਰਮਤੇ ਸਾਧੂ ਸੀ, ਪਰਨਾ ਸੁੱਟਿਆ ਹੁੰਦਾ ਸੀ ਖੱਦਰ ਦਾ ਮੋਢੇ 'ਤੇ, ਤੁਹਾਡਾ ਨਗਰ ਕਿਹੜਾ ਜੀ ਐਸੇ ਫਕੀਰ ਮਹਾਂਪੁਰਸ਼। ਉਹਨਾਂ ਕਹਾ ਬੁੱਲੇ ਸ਼ਾਹ ਦਾ ਨਗਰ ਕਸੂਰ, ਜਿੱਥੇ ਉੱਚੀ ਲੰਮੀ ਖਜੂਰ। ਉਦੋਂ ਵੀ ਇਹ ਕਿਹਾ ਵੀ ਨਗਰ ਕਸੂਰ ਆ ਲਾਹੌਰ ਦੇ ਕੋਲ, ਜਿੱਥੇ ਉੱਚੀ ਲੰਮੀ ਖਜੂਰ ਆ। ਇਹ ਉਦੋਂ ਵੀ ਜੋੜ ਕੇ ਕਵਿਤਾ ਸੀ, ਇਹੋ ਜਿਹਾ ਖੁੱਲ੍ਹਾ ਜਿਹਾ ਮਤਲਬ ਸੀਗਾ, ਬੁੱਧੀ ਤੀਖਣ ਸੀ ਬਹੁਤ। ਅਤੇ ਉਹਦੀ ਉਹ ਖਾਕੀ ਸ਼ਾਹ ਜਿਹੜਾ ਸੀ ਇਹਦਾ ਚੇਲਾ ਸੀ ਬੁੱਲੇ ਸ਼ਾਹ ਦਾ, ਖਾਕੀ ਸ਼ਾਹ ਇਸ ਤਰ੍ਹਾਂ ਦੀਆਂ ਕਵਿਤਾਵਾਂ ਰਚਦਾ ਸੀ, ਅਤੇ ਗੁਲਾਬਦਾਸ ਜਾ ਕੇ ਉੱਥੇ ਧਨੌਲੇ ਉਹਦੇ ਕੋਲ ਰਹਿ ਕੇ ਫਿਰੇ ਨੇ, ਉਹ ਜਿਹੜਾ ਪਹਿਲਾਂ ਵਾਲਾ ਸੀ ਨਾ, ਉਹ ਲਾਹਤਾ ਸਾਰਾ ਕੁਝ, ਅਤੇ ਉਹ ਖਾਕੀ ਉਹ ਜਿਹੜਾ ਫਕੀਰ ਸੀ ਉਹਦਾ ਫਿਰ ਮਤ ਧਾਰਨ ਕਰ ਲਿਆ ਇਹਨੇ, ਅਤੇ ਇਹਨੇ ਫਿਰ ਗ੍ਰਹਿਸਤੀਆਂ ਵਾਲੇ ਕੱਪੜੇ ਪਾ ਲਏ, ਉੱਥੇ ਰਹਿਣ ਲੱਗਾ।
1: ਤਿੰਨ ਕੀ ਨਿੱਤ ਤਹਿ ਜਾ ਕੇ
0: ਸੋ ਸੰਗਤ ਕਰਿਆ ਗੁਰੂ, ਤਿੰਨ ਕੀ ਨਿੱਤ ਤਹਿ ਜਾ ਕੇ, ਇਹ ਉਹਦੀ ਫਿਰ ਸੰਗਤ ਹਰ ਰੋਜ਼ ਜਾ ਕੇ ਕਰਨ ਲੱਗ ਪਿਆ ਧਨੌਲੇ ਉਹਦੇ ਡੇਰੇ ਵਿੱਚ।
1: ਭਇਓ ਖੁਲਾਸਾ ਡਿੰਦ ਇਹੋ ਪੀ,
0: ਇਹ ਵੀ ਬਹੁਤ ਤਿੱਖੀ ਬੁੱਝੀ ਬੁੱਧੀ ਵਾਲਾ ਗੁਲਾਬਦਾਸ ਉਸ ਤਰ੍ਹਾਂ ਦੀਆਂ ਕਵਿਤਾ ਰਚਣ ਲੱਗ ਪਿਆ।
1: ਤਜ ਹਿੰਦ ਤੁਰਕ ਸਰਾਕੇ,
0: ਇਹਨੇ ਵੀ ਹਿੰਦੂ ਅਤੇ ਤੁਰਕਾਂ ਦੀ ਸ਼ਰ੍ਹਾਂ ਜਿਹੜੇ ਪੱਕੇ ਨਿਯਮ ਸੀ ਇਹ ਛੱਡ ਦਿੱਤੇ, ਆਜ਼ਾਦ ਜਿਹਾ ਫਕੀਰ ਬਣ ਗਿਆ।
1: ਚੰਚਲ ਚਿੱਤ ਚਤਰ ਥਾਂ ਚੋਖਾ,
0: ਇਹਦਾ ਚਿੱਤ ਬੜਾ ਚੰਚਲ ਸੀ, ਬੜਾ ਚਤਰ ਸਿਆਣਾ ਸੀ ਬਹੁਤਾ ਜ਼ਿਆਦੇ ਇਹ, ਸੋ ਇਉਂ ਕਹਿ ਲਈਏ ਵੀ ਤੇਜ਼ ਤਰਾਰ ਸੀ ਪਹਿਲਾਂ ਹੀ।
1: ਸੁੰਦਰ ਰੂਪ ਜਵਾਨ,
0: ਰੂਪ ਬੜਾ ਸੁੰਦਰ ਸੀ ਅਤੇ ਕੱਦ ਬਹੁਤ ਵੱਡਾ ਸੀ ਉੱਚਾ ਸੀ।
1: ਸ੍ਰੀ ਸੁਖਨ ਪ੍ਰਕਾਰੀ ਭਾਰੀ,
0: ਅਤੇ ਆਪਣੇ ਮਿੱਠੇ ਮਿੱਠੇ ਬੋਲਾਂ ਨਾਲ ਬੋਲ ਕੇ ਅਤੇ ਕਵਿਤਾ ਬਣਾ ਬਣਾ ਕੇ ਵਿਚਾਰ ਕੇ
1: ਮੋਹਿਤ ਬਾਖ ਬਖਾਨਾ,
0: ਇਹ ਜਦੋਂ ਕਵਿਤਾ ਪੜ੍ਹਦਾ ਸੀ ਨਾ ਲੋਕਾਂ ਦੇ ਵਿੱਚ ਜਾ ਕੇ ਅਤੇ ਸਾਰੇ ਲੋਕਾਂ ਨੂੰ ਮੋਹਿਤ ਕਰ ਲੈਂਦਾ ਸੀ, ਲੋਕ ਖਿੱਚੇ ਜਾਂਦੇ ਸੀ ਇਹਦੇ ਵੱਲ ਨੂੰ ਗੁਲਾਬ ਦਾਸ ਦੇ।
1: ਦੇਵਾ ਸਿੰਘ ਕੁਰਖੇਤਰ ਵਾਰ ਕਿਤੇ,
0: ਫਿਰ ਦੇਵਾ ਸਿੰਘ ਜਿਹੜਾ ਕੁਰਖੇਤਰ ਵਾਰੇ ਤਾ, ਫਿਰ ਇਹਨੇ ਵੇਖਿਆ ਵੀ ਬਹੁਤ ਮਾਣ ਮੈਨੂੰ ਮਿਲਦਾ, ਅਤੇ ਭਾਵੇਂ ਸਿੱਧੀ ਕਵਿਤਾ ਵਾ ਆਮ ਭਾਸ਼ਾ 'ਚ ਅਤੇ ਹੋਰ ਵਿਦਾਂਤ ਪੜ੍ਹੀਏ ਆਪਾਂ ਅਤੇ ਲੋਕਾਂ 'ਚ ਬੱਲੇ ਬੱਲੇ ਹੋ ਗਈ, ਤਾਂ ਉਸ ਵੇਲੇ ਦੇਵਾ ਸਿੰਘ ਜਿਹੜਾ ਕੁਰਖੇਤਰ ਵਾਲਾ ਕੁਰਖੇਤਰ ਹੈ ਪੰਡਿਤ ਦੇਵਾ ਸਿੰਘ ਉਹਦੇ ਤੋਂ ਕੁਰਖੇਤਰ ਜਾ ਕੇ ਕੁਰਖੇਤਰ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ ਹਰਿਆਣੇ ਚ
1: ਵਿਦਾਂਤ ਕਿਛ ਪੜਿਓ
0: ਇਹਨੇ ਕੁਝ ਵਿਦਾਂਤ ਵੀ ਪੜ੍ਹ ਲਿਆ ਵੇਦਾਂ ਦਾ ਡੂੰਘਾ ਗਿਆਨ ਜਿਹੜਾ ਸੀ ਉਹ ਵੀ ਪੜ੍ਹ ਕੇ ਤੇ ਪਕਾ ਲਿਆ
1: ਹਰਿਦਾਸ ਗਿਰਧਰ ਕੀ ਸੰਗਤ
0: ਫਿਰ ਇੱਕ ਕਵੀ ਉਸ ਵੇਲੇ ਸੀ ਮਸ਼ਹੂਰ ਸੋ ਗਿਰਧਰ ਕਵੀ ਹਰੀਦਾਸ ਉਹਦਾ ਨਾਮ ਸੀ ਗਿਰਧਰ ਕਰਕੇ ਮਸ਼ਹੂਰ ਹੋਇਆ ਉਹ ਸੋ ਇਹਦੀਆਂ ਵੀ ਬੜੀਆਂ ਕਵਿਤਾਵਾਂ ਉਪਦੇਸ਼ ਬੜੇ ਨੇ ਗ੍ਰੰਥਾਂ ਦੇ ਵਿੱਚ ਲਿਖੇ ਆ ਪ੍ਰਮਾਣ ਦੇ ਤੌਰ 'ਤੇ ਵਰਤੇ ਜਾਂਦੇ
1: ਆਰੀਸ਼ਾਨ ਫਿਰ ਚੜਿਓ
0: ਉਹਦੀ ਸੰਗਤ ਕੀਤੀ ਫਿਰ ਇਹਨੇ ਉੱਥੋਂ ਵੇਦਾਂਤ ਪੜ੍ਹ ਕੇ ਕਵੀ ਗਿਰਧਰ ਦਾ ਪਤਾ ਲੱਗਾ ਉਹ ਤੋਂ ਹੋਰ ਕਵਿਤਾ ਵਿੱਚ ਨਿਪੁੰਨ ਹੋਇਆ ਗਿਆਨ ਲਿਆ ਵਿਦਵਾਨ ਐਵੇਂ ਨਹੀਂ ਬਣਿਆ ਜਾਂਦਾ ਬੜੇ ਥਾਵਾਂ ਥਾਵਾਂ 'ਤੇ ਠੇਡੇ ਖਾਣੇ ਪੈਂਦੇ ਆ ਮਾਰਾਂ ਖਾਣੀਆਂ ਪੈਂਦੀਆਂ ਉਸਤਾਦਾਂ ਨੂੰ ਫਿਰ ਸ਼ੌਂਕ ਹੋਵੇ ਅੱਤ ਦਾ ਚਾਹ ਹੋਵੇ ਅਤੇ ਲਗਨ ਹੋਵੇ ਤੋ ਇਸ ਕਰਕੇ ਫਿਰ ਇਹਨੇ ਸਾਧ ਸੰਗਤ ਜੀ ਹਰੀ ਉਹ ਤੋਂ ਸਾਨ ਸੰਗਤ ਉਹਦੀ ਸੰਗਤ ਕਰਕੇ ਅਤੇ ਇਹਨੂੰ ਹੋਰ ਸਾਨ ਚੜ੍ਹ ਗਏ ਜਿਵੇਂ ਸੋ ਇਸ ਤਰੀਕੇ ਸ਼ਸਤਰ ਨੂੰ ਸਾਨ 'ਤੇ ਲਾ ਲਈਏ ਨਾ ਤਿੱਖਾ ਹੋ ਜਾਂਦਾ ਉਹਨੂੰ ਕਸਾਈ ਜਾਈਏ ਪੱਥਰ 'ਤੇ ਅਤੇ ਉਹ ਹੋਰ ਇਹਨੂੰ ਫਿਰ ਹੋਰ ਕਵਿਤਾ ਦੇ ਵਿੱਚ ਇਹਦੀ ਬੁੱਧੀ ਜਿਹੜੀ ਸਾਨ 'ਤੇ ਚੜ੍ਹ ਗਈ ਮਾਨੋ ਗਿਰਧਰ ਕਵੀ ਦੀ ਸੰਗਤ ਕਰਕੇ ਤਾਂ ਬਹੁਤ ਤਿੱਖਾ ਤੇਜ਼ ਤਰਾਰ ਹੋ ਗਿਆ ਗੱਲ ਨਹੀਂ ਫਿਰ ਕਿਸੇ ਨੂੰ ਆਉਣ ਦਿੰਦਾ ਸੀ ਕਵਿਤਾ ਦੇ ਵਿੱਚ ਹੀ ਮੋੜਵਾਂ ਜਵਾਬ ਦਿੰਦਾ ਹੈ ਸੀ ਅਤੇ ਇਹਨੇ ਕੁਝ ਕੁ ਫਿਰ ਵਿਦੇਸ਼ਾਂ ਦਾ ਹਿੰਦੁਸਤਾਨ ਦੇ ਇਲਾਕਿਆਂ ਦਾ ਜਦੋਂ ਵਿਦਵਾਨ ਬਣ ਗਿਆ ਪੰਡਿਤਾਂ ਨੂੰ ਜਿੱਤਣ ਵਾਸਤੇ ਜਿੱਥੇ ਵੱਡੇ ਤੀਰਥਾਂ 'ਤੇ ਜਾ ਕੇ ਇਹਨੇ ਸੈਰ ਸਪਾਟਾ ਕੀਤਾ
1: ਨਿਕਟ ਦੁਆਰਕਾ ਜਾਈ
0: ਦੁਆਰਕਾ ਦੇ ਕੋਲ ਜਾ ਕੇ ਨਗਰੀ ਜਿਹੜੀ ਦੁਆਰਕਾ ਕ੍ਰਿਸ਼ਨ ਜੀ ਦੀ ਵਸਾਈ ਉੱਥੇ ਜਾ ਕੇ
1: ਮਸ਼ਕਾ ਮੰਡੀ ਮਾਹੇ ਤਰਾਇਓ
0: ਮਸ਼ਕਾ ਨਾਮ ਦੀ ਮੰਡੀ ਵਿੱਚ ਇਹਨੇ ਉੱਥੇ ਆਪਣਾ ਟਿਕਾਣਾ ਕੀਤਾ ਵਿਦਵਾਨ ਤਾਂ ਸੀ ਲੋਕ ਕੋਲ ਆਉਂਦੇ ਜਿੱਥੇ ਜਾਂਦਾ ਸੀ ਨਾ ਕੋਈ ਪਹਿਨਣ ਨੂੰ ਘਾਟ ਨਾ ਕੋਈ ਖਾਣ ਨੂੰ ਉੱਥੇ ਇੱਕ ਵਿਧਵਾ ਔਰਤ ਰਹਿੰਦੀ ਸੀਗੀ ਅਤੇ ਉਹ ਫਿਰ ਉਹ ਜਦੋਂ ਉਹਦੇ ਨਾਲ ਮਿਲਾਪ ਹੋਇਆ ਤਾਂ ਇਹਨੇ ਉਹਦੇ ਨਾਲ ਸ਼ਾਦੀ ਕਰ ਲਈ ਦੌਲਤ ਬਹੁਤ ਸੀਗੀ ਧਨ ਦੌਲਤ ਸੀਗਾ
1: ਆਇਓ ਸੰਗ ਲਵਾਈ
0: ਤੇ ਉਹ ਜਦੋਂ ਇਹਦੇ ਨਾਲ ਉਹਨੇ ਸ਼ਾਦੀ ਕਰ ਲਈ ਤੇ ਉਹ ਸਾਰੀ ਉਹਨੂੰ ਨਾਲ ਲੈ ਕੇ ਫਿਰ ਪੰਜਾਬ ਨੂੰ ਚੱਲ ਪਿਆ ਦੌਲਤ ਵੀ ਤੇ ਉਹ ਪਰਿਵਾਰ ਨੂੰ ਵੀ
1: ਮਗ ਮੈਂ ਮੋਈ ਬਿਮਾਰ ਹੋਏ ਵਹਿ
0: ਉਹ ਰਸਤੇ ਵਿੱਚ ਬਿਮਾਰ ਹੋ ਗਈ ਔਰਤ ਜਿਹੜੀ ਸੀ ਤੇ ਉਹਦੀ ਮੌਤ ਹੋ ਗਈ
1: ਤਨ ਸਪਾਸ ਰਹਾਇਓ
0: ਜੇ ਦੌਲਤ ਜਿਹੜਾ ਸੀ ਉਹ ਸਾਰਾ ਇਹਦੇ ਪਾਸ ਹੀ ਰਹਿ ਗਿਆ ਉਹਦਾ ਫਿਰ ਸਾਂਭ ਲਿਆ ਇਹਨੇ
1: ਜੁਗਤ ਅਕਲ ਸੈ ਲਿਆਏ ਇਮਾਨਤ
0: ਆਪਣੀ ਜੁਗਤ ਅਕਲ ਦੇ ਨਾਲ ਜੁਗਤੀ ਨਾਲ ਉਹ ਧਾਨੇ ਨੇ ਖਰਾਬ ਨਹੀਂ ਹੋਣ ਦਿੱਤਾ ਰਾਹ ਵਿੱਚ ਖੋਹ ਖੋਣ ਨਹੀਂ ਦਿੱਤਾ ਡਾਕੂ ਚੋਰਾਂ ਤੋਂ ਉਸ ਵੇਲੇ ਖੋਹ ਲੈਂਦੇ ਸੀ ਤੇ ਇਹ ਸਹੀ ਸਲਾਮਤ ਉਹ ਅਮਾਨਤ ਨੂੰ ਲੈ ਆਇਆ
1: ਕਸੂਰ ਖਾਇਓ
0: ਪੰਜਾਬ ਵਿੱਚ ਆ ਕੇ ਇਹਨੇ ਕਸੂਰ ਜਿੱਥੇ ਬੁੱਲੇ ਸ਼ਾਹ ਦਾ ਨਗਰ ਸੀ ਉੱਥੇ ਹੀ ਇਹਨੇ ਆਪਣਾ ਕਸੂਰ ਉੱਥੇ ਧਨ ਦੌਲਤ ਦੱਬ ਦਿੱਤਾ ਉਹ ਟਿਕਾਣਾ ਬਣਾ ਲਿਆ
1: ਤਬ ਲਾਹੌਰ ਕੀ ਗੌਰ ਤੌਰ ਪਰ
0: ਇਸ ਤਰ੍ਹਾਂ ਸਾਧ ਸੰਗਤ ਜੀ ਇੱਥੇ ਸਮੇਂ ਦੀ ਸਮਾਪਤੀ ਹੈ ਇਹ ਪ੍ਰਸੰਗ ਅੱਧ ਵਿਚਕਾਰ ਆ ਗੁਲਾਬ ਦਾਸੀ ਇਹ ਕੌਣ ਸਨ ਕਿਵੇਂ ਇਹਨਾਂ ਦੀ ਪੂਜਾ ਹੋਈ ਪੰਜਾਬ ਵਿੱਚ ਫਿਰ ਇਹ ਕੈਸੀ ਹਾਲਤ ਹੋਈ ਇਹ ਕਵੀ ਜੀ ਦੱਸ ਰਹੇ ਨੇ ਇਹ ਲਹਿਰਾਂ ਜੀਆਂ ਉੱਠੀਆਂ ਸੀ ਜਿਹੜੀਆਂ ਸੋ ਕਿਵੇਂ ਇਹ ਫਿਰ ਆਪੇ ਬੈਠੀਆਂ ਨੇ ਉੱਠਦੀਆਂ ਰਹੀਆਂ ਲਹਿਰਾਂ ਇੱਥੇ ਸਮੇਂ ਦੀ ਸਮਾਪਤੀ ਹੈ ਗੁਰਮੁਖਾਂ ਨੇ ਗੁਰਮਤਿ ਵਿਚਾਰਾਂ ਸਿਮਰਨ ਕਰਨਾ ਹੈ ਅੱਧਾ ਘੰਟਾ ਹੁਣ ਉਹਨਾਂ ਦਾ ਟਾਈਮ ਅੱਜ ਸੋ ਆਪਾਂ ਉਹਨਾਂ ਦੀ ਰਸਨਾ ਤੋਂ ਵਿਚਾਰਾਂ ਨਾਲ ਜੁੜੀਏ ਨਾਮ ਸਿਮਰਨ ਦਾ ਲਾਹਾ ਪ੍ਰਾਪਤ ਕਰੀਏ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਜੀ
1: ਮਗ ਮੈਂ ਮੋਈ ਬਿਮਾਰ ਹੋਏ ਮੈਂ ਹੈ ਧਨ ਇਸ ਪਾਸ ਰਹਾਇਓ ਜੁਗਤ ਅਕਲ ਸੈ ਲਿਆਏ ਇਮਾਨਤ ਸਹਿਰ ਕਸੂਰ ਰਖਾਇਓ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਨਿੱਘੀ ਕੋਤ ਦਾ ਆਨੰਦ ਮਾਣਦੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਦੇ ਵਿੱਚ ਸਾਂਝ ਪਾਈਏ, ਗੱਜ ਕੇ ਗਜਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਗੁਰਮੰਤਰ ਅਭਿਆਸ ਦੇ ਵਿੱਚ ਜੁੜੀਏ। ਵੱਧ ਤੋਂ ਵੱਧ ਕਿਰਪਾ ਕਰੀਏ ਕਿ ਆਪਾਂ ਪੂਰੇ ਧਿਆਨ ਦੇ ਨਾਲ ਇੱਥੇ ਹੁਣ ਜੋ ਸਰੀਰਕ ਰੂਪ ਵਿੱਚ ਆ ਗਏ ਹਾਂ ਤਾਂ ਇਹ ਨਾ ਹੋਵੇ ਕਿ ਮਨ ਕਿਤੇ ਹੋਰ ਭੱਜੇ। ਉਹਨੇ ਭੱਜਣਾ, ਆਵਰ ਓਨਲੀ ਜੋਬ ਇਜ਼ ਟੂ ਗੈਟ ਇਟ ਬੈਕ। ਤਾਂ ਹੀ ਮਹਾਰਾਜ ਗੁਰਬਾਣੀ ਵਿੱਚ ਲਿਖਦੇ ਆ, ਮਾਇਆ ਧਾਰੀ ਅਤਿ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲਕ ਝੋਲਾ। ਹੁਣ ਆਪਾਂ ਬੈਠੇ ਸੀ, ਗੁਰਮੁਖ ਪਿਆਰੇ ਕਥਾ ਕਰ ਰਹੇ ਸੀ, ਆਪਾਂ ਪੁੱਛੀਏ ਆਪਣੇ ਆਪ ਨੂੰ ਕਿੰਨਾ ਕੁ ਆਪਾਂ ਸੁਣਿਆ, ਕੀ ਕਥਾ ਹੋਈ ਆ। ਆਪਣੇ ਆਪ ਨੂੰ ਪੁੱਛੀਏ ਕਿ ਡੂ ਵੀ ਨੋ ਕਿ ਕੀ ਕਥਾ ਹੋਈ ਆ। ਨਹੀਂ ਤਾਂ ਫਿਰ ਪੰਕਤੀ ਮਹਾਰਾਜ ਨੇ ਸਾਡੇ ਵਾਸਤੇ ਤਾਂ ਹੀ ਲਿਖਿਆ ਕਿ ਮਾਇਆ ਧਾਰੀ ਅਤਿ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲਕ ਝੋਲਾ। ਜੋ ਹੋ ਰਿਹਾ ਉੱਥੇ ਨਹੀਂ ਪ੍ਰੈਜੈਂਟ, ਹੋਰ ਕਿਤੇ ਭੱਜਿਆ ਫਿਰਦਾ। ਹੁਣ ਆਪਾਂ ਜਪਣਾ ਤਾਂ ਮਹਾਰਾਜ ਦਾ ਫਰਮਾਨ ਹੈ ਕਿ ਜਪਣਾ ਕਿਵੇਂ ਆ, ਜਿਵੇਂ ਬੋਲਣਾ ਅਤੇ ਸੁਣਨਾ, ਸਰਵਣੀ ਸੁਣੀਏ ਰਸਨੀ ਗਾਈਏ, ਤਾਂ ਕੁਛ ਹੋਣਾ। ਅਦਰਵਾਈਜ਼ ਰਾਮ ਰਾਮ ਕਰਤਾ ਸਭ ਜੱਗ ਫਿਰੇ। ਬੜਾ ਆਪਾਂ ਦੇਖ ਲੈਂਦੇ ਹਾਂ ਕੋਈ ਕਰੀ ਜਾਂਦਾ, ਕਿੰਨਾ ਹੀ ਕਰਦਾ, ਮੈਂ ਇੰਨਾ ਸਿਮਰਨ ਕਰਦਾ, ਬਟ ਐਵਰੀਬਡੀ ਨੋਜ਼ ਵਟ ਇਜ਼ ਗੋਇੰਗ ਔਨ ਇਨ ਸਾਈਡ। ਤਾਂ ਆਪਾਂ ਉਸੇ ਨੂੰ ਹੀ ਫੜਨਾ ਕਿ ਅੰਦਰ ਹੁਣ ਜੇ ਉਹਨੇ ਭੱਜਣਾ ਅਤੇ ਆਪਾਂ ਉਹਨੂੰ ਫੜਨਾ, ਇੰਨੀ ਕੁ ਜੋਬ ਆਪਣੀ ਇੱਥੇ। ਆਓ ਸਾਰੇ ਜਾਣੇ ਕਰੀਏ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਗੁਰਦੁਆਰੇ ਆਉਂਦੇ ਹਾਂ। ਇੱਕੋ ਇੱਕ ਮੋਟਿਵ, ਇੱਕੋ ਇੱਕ ਮੰਤਵ ਕਿ ਗੁਰਦੁਆਰੇ ਹੋਏ ਸੋਝੀ ਪਾਈ ਸੀ ਕਿ ਗੁਰੂ ਦੇ ਦੁਆਰੇ ਆਏ ਹਾਂ, ਕੁਛ ਲੈ ਕੇ ਜਾਈਏ ਇੱਥੋਂ। ਵੀ ਗੋ ਟੂ ਯੂਨੀਵਰਸਿਟੀਜ਼, ਵੀ ਗੋ ਟੂ ਕਾਲਜਿਸ, ਵੀ ਗੈਟ ਸਮਥਿੰਗ ਆਊਟ ਆਫ ਇੱਟ, ਓਨਲੀ ਦੈਨ ਵੀ ਗੈਟ ਸਮ ਜੋਬ। ਅਤੇ ਹੁਣ ਆਪਾਂ ਗੁਰੂ ਦੇ ਦੁਆਰੇ ਆਏ ਹਾਂ ਤਾਂ ਇੱਥੋਂ ਵੀ ਜੇ ਨਾ ਹੀ ਲੈ ਕੇ ਗਏ ਕੁਛ, ਇਟਸ ਸੇਮ ਲਾਈਕ ਵੀ ਅਟੈਂਡ ਏ ਕਾਲਜ, ਵੀ ਬੰਕ ਐਵਰੀ ਡੇ, ਵੀ ਡਿਡਨਟ ਡੂ ਐਨੀਥਿੰਗ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਸ਼ਬਦ ਨਾਲ ਜੁੜਨਾ, ਬਟ ਬਿਫੋਰ ਦੈਟ ਆਰ ਵੀ ਕਲੀਅਰ, ਕ੍ਰਿਸਟਲ ਕਲੀਅਰ ਵਟ ਇਜ਼ ਸ਼ਬਦ, ਜਿਹਦੇ ਨਾਲ ਜੁੜਨਾ। ਇੱਕ ਦ੍ਰਿਸ਼ਟਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਵਟ ਇਜ਼ ਇੰਟਰਨਲ ਸ਼ਬਦ। ਜੀਆਂ ਅੰਦਰ ਜੀਓ ਸ਼ਬਦ ਹੈ, ਜਿੱਥੇ ਸਹਿ ਮਿਲਾਵਾ ਹੋਏ, ਤਾਂ ਸ਼ਬਦ ਇਜ਼ ਵਿਦਿਨ, ਜਿਹਦੇ ਨਾਲ ਮਹਾਰਾਜ ਕਹਿੰਦੇ ਤੇਰਾ ਉਸ ਅਕਾਲ ਪੁਰਖ, ਉਸ ਪਰਮਾਤਮਾ, ਉਸ ਕ੍ਰੀਏਸ਼ਨ ਨਾਲ ਮਰਜ ਹੋਣਾ ਤੂੰ ਮਨ ਨੇ। ਅਤੇ ਉਹ ਜਦੋਂ ਹੁੰਦਾ ਤਾਂ ਮਹਾਰਾਜ ਕੀ ਕਹਿੰਦੇ, ਹਰ ਹਮ ਸ਼ਬਦ ਮੋਏ ਸ਼ਬਦ ਮਾਰਜ ਵਾਲੇ, ਭਾਈ ਸ਼ਬਦ ਹੀ ਮੁਕਤ ਪਾਈ। ਕਿ ਸ਼ਬਦ ਦੇ ਵਿੱਚ ਜਦੋਂ ਮਰਦੇ ਹਾਂ, ਜਿਉਂਦੇ ਹਾਂ ਉਹਦੇ ਵਿੱਚ ਹੀ, ਤਾਂ ਹੀ ਮਹਾਰਾਜ ਕਹਿੰਦੇ ਮੁਕਤੀ ਪੈਂਦੀ ਹੈ। ਸ਼ਬਦ ਮਨ ਤਨ ਨਿਰਮਲ ਹੋਵਾ, ਹਰ ਵਸਿਆ ਮਨ ਆਈ। ਹੁਣ ਜਦੋਂ ਸ਼ਬਦ ਦੇ ਨਾਲ ਮਹਾਰਾਜ ਕਹਿੰਦੇ ਮਨ ਜੁੜਿਆ ਰਹੂਗਾ, ਹਰੀ ਦੇਰੇ ਵਿੱਚ ਆ ਕੇ ਵਸ ਜੂਗਾ, ਯੂ ਵਿਲ ਸੀ ਹਰੀ ਐਵਰੀਵੇਅਰ। ਅਤੇ ਮਨਮੁਖ ਦੀ ਕਹਾਣੀ ਵੀ ਨਾਲ ਹੀ ਦੱਸਦੇ ਨੇ, ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿੱਤਾ ਏ ਸੰਸਾਰਾ, ਬਿਸਟਾ ਕੇ ਕੀੜੇ ਬਿਸਟਾ ਮਾਹੀ ਸਮਾਣੇ, ਮਨਮੁਖ ਮੁਗਧ ਗੁਬਾਰਾ। ਸੋ ਜੋ ਸ਼ਬਦ ਨਾਲ ਜੁੜਦਾ ਮਹਾਰਾਜ ਕਹਿੰਦੇ ਉਹ ਗੁਰੂ ਨੂੰ ਪਾਉਂਦਾ, ਸਭ ਸਤਿਗੁਰਾਂ ਨੂੰ ਪਾਉਂਦਾ। ਅਤੇ ਜੋ ਸ਼ਬਦ ਨਾਲ ਨਹੀਂ ਜੁੜਦਾ, ਜਿਹਨੂੰ ਅਸੀਂ ਸੋਝੀ ਨਹੀਂ ਆਉਂਦੀ, ਮਹਾਰਾਜ ਕਹਿੰਦੇ ਬਿਸਟਾ ਕਾ ਕੀੜਾ, ਆਉਣਾ ਜਾਣਾ ਦਾ ਲੱਗਿਆ ਰਹਿਣਾ। ਇਸ ਆਹ ਜਨਮ ਲੈ ਲਿਆ, ਅਗਲਾ ਜਨਮ ਕੋਈ ਹੋਰ ਆਪਣੇ ਕਰਮਾਂ ਦੁਆਰਾ, ਜੋ ਕਰਮ ਜਿਹੋ ਜਿਹੇ ਕੀਤੇ ਨੇ ਉਹੋ ਜਿਹਾ ਅਗਲਾ ਜਨਮ ਆ ਜਾਣਾ। ਅਤੇ ਜੇ ਮਹਾਰਾਜ ਕਹਿੰਦੇ ਮੁਕਤੀ ਪਾਉਣੀ, ਤੈਨੂੰ ਸ਼ਬਦ ਤੱਕ ਪਹੁੰਚਣਾ ਪੈਣਾ, ਕਿਉਂਕਿ ਸ਼ਬਦ ਨੂੰ ਸਿਮਰਨਾ, ਅਤੇ ਜਿਹੜੀ ਚੀਜ਼ ਨੂੰ ਸਿਮਰਨਾ ਜੇ ਆਪਣੇ ਕੋਲ ਹੀ ਹੈ ਨਹੀਂ, ਹਾਊ ਕੈਨ ਵੀ ਡੂ ਇਟ। ਤਾਂ ਹੀ ਆਖਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿੰਨਾ ਬਰੀਕੀ ਦੇ ਵਿੱਚ, ਕਿੰਨਾ ਸਿੰਪਲੀਸਿਟੀ ਵਿੱਚ ਸਮਝਾਉਂਦੇ ਨੇ ਵਟ ਇਜ਼ ਸ਼ਬਦ, ਵਾਈ ਇਟਸ ਇੰਪੋਰਟੈਂਟ, ਹਾਊ ਟੂ ਕਨੈਕਟ ਵਿਦ ਇਟ। ਅਤੇ ਜਿੰਨਾ ਚਿਰ ਨਹੀਂ ਮਿਲਿਆ, ਮਹਾਰਾਜ ਕਹਿੰਦੇ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣੀਆਂ। ਕਹਿੰਦੇ ਗੋਬਿੰਦ ਗੋਬਿੰਦ ਕਹੇ, ਗੁਰੂ ਦਾ ਮੰਤਰ ਆਪਾਂ ਜਪਦੇ ਹਾਂ ਬਹਿ ਕੇ, ਇਹਦਾ ਮਤਲਬ ਇਹੀ ਆ ਦੈਟ ਵੀ ਚੈਂਟ ਇਨ ਏ ਵੇ ਦੈਟ ਵੀ ਜਸਟ ਲਿਸਨ ਟੂ ਅਵਰ ਵੋਇਸ। ਉਹਦਾ ਇੱਕੋ ਇੱਕ ਮਤਲਬ ਆ ਕਿ ਸਾਡੇ ਇੱਧਰ ਉੱਧਰ ਜਿਹੜੇ ਫੁਰਨੇ ਆ ਉਹ ਨਾ ਹੋਣ, ਵੈਨ ਵੀ ਲਿਸਨ ਟੂ ਅਵਰ ਵੋਇਸ ਵੀ ਕੈਨ ਨਾਟ ਡੂ ਐਨੀਥਿੰਗ ਐਲਸ। ਆਪਾਂ ਕਹਿੰਦੇ ਹਾਂ ਅਸੀਂ ਮਲਟੀ ਟਾਸਕਿੰਗ ਕਰ ਲੈਂਦੇ ਹਾਂ, ਦੈਟਸ ਟੋਟਲੀ ਰੋਂਗ। ਵੀ ਜਸਟ ਡੂ ਇਟ ਅਸਿੰਕਰੋਨਸਲੀ, ਇੱਕ ਕੰਮ ਕਰ ਲਿਆ, ਧਿਆਨ ਦੂਜੇ ਦੇ ਵਿੱਚ ਉਹ ਸ਼ੁਰੂ ਕਰ ਲਿਆ, ਇੱਧਰਲਾ ਦੂਜਾ ਖਤਮ ਕਰ ਲਿਆ। ਹਿਊਮਨ ਮਾਇੰਡ ਇਜ਼ ਕੈਨ ਨਾਟ ਕੈਪੇਬਲ ਆਫ ਡੂਇੰਗ ਮਲਟੀ ਟਾਸਕਿੰਗ ਇਨ ਏ ਵੇ ਦੈਟ ਇੱਕੋ ਟਾਈਮ 'ਤੇ ਅਸੀਂ ਦੋ ਕੰਮ ਕਰ ਲਈਏ। ਸੋ ਇਟ ਹੈਜ਼ ਟੂ ਬੀ ਲੋਡ ਬੈਲੈਂਸ ਇਨ ਏ ਵੇ ਦੈਟ ਵੀ ਮਾਈਟ ਲੁੱਕ ਲਾਈਕ ਕਿ ਅਸੀਂ ਮਲਟੀ ਟਾਸਕਿੰਗ ਕਰਦੇ ਹਾਂ। ਸੋ ਤਾਂ ਹੀ ਜਦੋਂ ਆਪਾਂ ਬੋਲਣਾ ਹੁਣ, ਵਾਹਿ ਕਹਿਣਾ ਸੁਣਨਾ, ਗੁਰੂ ਕਹਿਣਾ ਸੁਣਨਾ, ਇਫ ਮਾਇੰਡ ਇਜ਼ ਲਿਸਨਿੰਗ ਟੂ ਦਿਸ ਇਟ ਕੈਨ ਨਾਟ ਗੋ ਐਨੀਵੇਅਰ ਐਲਸ। ਸੋ ਆਓ ਫਿਰ ਪੂਰਾ ਐਫਰਟ ਲਾਈਏ, ਫਿਰ ਪੂਰੇ ਧਿਆਨ ਦੇ ਨਾਲ ਐਨ ਸਾਵਧਾਨ ਕਾਗਰਚਿਤ ਹੋ ਕੇ, ਜੋ ਗੁਰਬਾਣੀ ਵਿੱਚ ਮਹਾਰਾਜ ਨੇ ਆਖਿਆ, ਜਿੰਨਾ ਟਾਈਮ ਬਚਿਆ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਪਿਆਰੇ ਸਾਧ ਸੰਗਤ ਜੀ। ਆਓ ਹੁਣ ਆਪਾਂ ਸਾਰੇ ਜਾਣੇ ਅਨੰਦ ਸਾਹਿਬ ਦੀ ਬਾਣੀ ਨਾਲ ਜੁੜਦੇ ਹਾਂ। ਉਪਰੰਤ ਮਹਾਰਾਜ ਦੇ ਹੁਕਮਨਾਮੇ ਹੋਣਗੇ, ਅਰਦਾਸ ਹੋਵੇਗੀ, ਸੁੱਖ ਆਸਣ ਹੋਵੇਗਾ, ਅਤੇ ਫਿਰ ਆਪਾਂ ਮਹਾਰਾਜ ਆਪਣੇ ਨਿੱਜ ਸਥਾਨ 'ਤੇ ਜਾਣਗੇ। ਆਪਾਂ ਸਾਰਿਆਂ ਨੇ ਕੋਈ ਜ਼ਰੂਰੀ ਕੰਮ ਨਹੀਂ ਤਾਂ ਐਵੇਂ ਸਾਜੇ ਰਹਿਣਾ, ਕਿਉਂਕਿ ਮਹਾਰਾਜ ਦੀ ਜਿੰਨੀ ਤੋਂ ਜਿੰਨੀ ਇੱਜ਼ਤ ਹੋ ਸਕੇ ਉਨੀ ਘੱਟ, ਜਿੰਨੀ ਤੋਂ ਜਿੰਨੀ ਰਿਸਪੈਕਟ ਹੋ ਸਕੇ। ਜੋ ਸੁਪਰੀਮ ਆ ਦੇ ਡਿਜ਼ਰਵ ਰਿਸਪੈਕਟ, ਤੋਂ ਇੱਥੇ ਸਭ ਤੋਂ ਸੁਪਰੀਮ ਧੰਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਤੇ ਜਦੋਂ ਮਹਾਰਾਜ ਆਪਣੇ ਨਿੱਜ ਸਥਾਨ 'ਤੇ ਜਾਣਗੇ, ਆਪਾਂ ਕੋਸ਼ਿਸ਼ ਕਰੀਏ ਉਦੋਂ ਹੀ ਚਾਲੇ ਪਾਈਏ। ਆਓ ਜੀ ਹੁਣ ਸਾਰੇ ਜਾਣੇ ਅਨੰਦ ਸਾਹਿਬ ਜੀ ਦੀ ਬਾਣੀ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ।

ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਭ ਤਿਥ ਕਰ ਸਪਾਗੇ, ਕਰ ਸਪਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ, ਪੰਚ ਦੂਧ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਣ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਈ ਦਾਈ ਲਾਇਆ ਖੇਲੇ।

Vitellaio Mantu, Umaneo Gra.

ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ।

ਗੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨ ਆਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨ ਸਹਾਈ ਸਤਿਗੁਰ ਪੂਰਾ ਭੇਟਿਆ ਜਿਨ ਬਨਾਈ ਰਾਮ ਨਾਮ ਔਖਦ ਦੀ ਆਈ ਕਾਲਿ ਬਲਾਈ ਰਹਾਉ ਰਾਖ ਦੀਏ ਤਿਨ ਰੱਖਣ ਹਾਰ ਸਭ ਵਿਆਸ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਚੁੱਕ ਹੈ ਨਿਕਟ ਨ ਜਾਈ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬਹੁ ਚਿਤਵਨੀ ਉਤਮ ਕਰੋਠ ਨੀਤ ਹਰ ਕੀਰਤਨ ਕਾ

ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਆਂ ਨੂੰ ਦੇਖਾ ਗਾ ਦੇਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸਦਾ ਤੇ ਕਮਨ ਸੰਭਾਰ ਸੰਬਤ ਸਾਹਾ ਲਿਖਿਆ ਕਿਰਪਾ ਬਹੁ ਤੇਲ ਦੇਹੋ ਸੱਜਣਾ ਸੀਸੜੀਆ ਜਹੋ ਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁਜਾ ਸਦੜੇ ਨਿਤ ਪਵਾਨਾ ਸੱਜਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਾਨਾ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਏ ਰਹਾਉ ਬਿਸੋਏ ਚਸਿਆ ਘੜੀਆ ਪਹਿਰਾ ਤਿਵਾਰੀ ਮਾਹ ਹੁਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾਮ ਤੇਰੀ ਆਰਤੀ ਅਨਹਤਾ ਸਬਦ ਵਾਜਨ ਤੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹਹ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਚਲ ਨਾਨੇਕ ਪਦ ਗੰਧ ਬਿਨ ਸਹਿਸਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹਿ ਨਾਨਕ ਸਾਰੰਗ ਕਉ ਹੋਏ ਜਾਤ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੋਤ ਪੁੰਨ ਵੱਡਾ ਹੇ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ

ਸਹਿਸ ਸਿਆਣਪਾਂ ਲੱਖ ਹੋਏ ਸਾਇਕ ਨਾ ਚੱਲੈ ਨਾਲ ਕਿਸ ਪਿਆਰਾ ਹੋਈਐ ਕਿ ਕੂੜਾ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਤਾਂ ਹੁਮੈ ਕਹਿ ਨਾ

ਕੇ ਅੱਗਾ ਰੱਖੀਐ ਜਿਤ ਦਿਸੈ ਦਰਬਾਰ। ਮੋਹ ਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ।

ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਵ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਵਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਪਾਣੀ ਕੇ ਨਾਈ ਕਰੀ ਜੇ ਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਾ ਸੁਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ

ਬੋਹੇ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਭਾਵ ਹੈ ਮਾਨ, ਸੁਣਿਆ ਲਾਗੈ ਸਹਿ।

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ, ਕਾਗਦ ਕਲਮਾ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਿਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖਤਾ ਪ੍ਰਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੈ ਪ੍ਰਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਣ ਜੋਰ, ਜੀ ਜਾ ਤਰੰਗਾ ਕਿਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਵੇ ਕੋ ਕਵਾਉ, ਤਿਸਤੇ ਹੋਏ ਲਖ ਦਰੀਆ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਸੰਖ ਪੂਜਾ ਸੰਖ ਤਪਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾ ਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾ ਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਵ ਅਸੰਖ ਥਾਵ, ਗਮ ਗਮ ਅਸੰਖ ਲੋਅ, ਅਸੰਖ ਕਹ ਹੈ ਸਿਰ ਭਾਰ ਹੋਏ, ਅਖਰੀ ਨਾਮ

ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤੇ ਤੇ ਪਾਹੇ ਜੇਤਾ ਕੀਤਾ ਤੇ ਤਨਾ ਉਹ ਵਿਣ ਨਾਵੈ ਨਾਹੀ ਕੁਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਹਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤਾ ਪੁਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਪ੍ਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਨੀ ਪਾਪੀ ਆਖਣ ਨਾ ਹੇ ਕਰ ਕਰਨਾ।

ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵੈਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਨ ਸੁਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉੱਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਇਤਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਰਾਖਾ ਕਿਵ ਸਾਰਾ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾ ਕਹਿਣ ਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾ ਹੇ ਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਇਹ ਵੱਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵਡਾਪ ਜਾਣੈ ਆਪ ਆਪ ਨਾਨਕ ਲਿਖ ਮੀਂਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨੰਤ ਮਾਏ ਕਿਤੇ ਮੰਗੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਾ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਅਦੂ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਗਲਾਸੀ ਪਾਣਾ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਾ ਆਖਣ ਪਾਏ ਉਹ ਜਾਣਾ ਜੇਤੀ ਆ ਮੋਹੇ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪੇ ਕੇ ਜਿਸ ਨੋ ਬਖਸੇ ਸਿਫਤ ਸਾਲਾ ਨਾਨਕ ਪਾਤੇ ਸਾਹੀ ਪਾਤੇ ਸਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵ ਹੈ ਮੁੱਲ ਲੈ ਜਾ ਹੇ ਮੁੱਲ ਪਾਏ ਮੁੱਲਾ ਸਮਾ ਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪਰਵਾਣ ਮੁੱਲ ਬਖਸ਼ੀਸ ਮੁੱਲ ਨੀਸਾਣ ਮੁੱਲ ਕਰਮ ਮੁੱਲ ਪ੍ਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਦਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਵਰ ਆਖ ਹੈ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾ ਹੇ ਤੇ ਕਿਤੇ ਹੋਰ ਕਰੇ ਹੇ ਤਾਂ ਆਖ ਨ ਸਕਹਿ ਕੇਈ ਕੇ ਜੇ ਵੱਡ ਭਾਵ ਹੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖ ਹੈ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਾ ਵਾਰ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਮਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅੰਨ ਕਿਤੇ ਗਾਵਣ ਹਾਰੇ ਗਾਵਹਿ ਤੋਹਨ ਪਾਉਣ ਪਾਣੀ ਬੈ ਸੁੰਤਰ ਗਾਵੈ ਰਾਜਾ ਤਰਨ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵ ਹੈ ਇੰਦ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸ ਅੜ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਣ ਚਾਰੇ ਗਾਵ ਹੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵੀ ਚਾਰੇ
ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤਾ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਸੋ ਤਿਸਾ ਆਦੇ ਸਵਾਦ ਅਨੀਲ ਅਨਾਦ ਅਨਾਹਤ ਜੁਗੇ ਕੋਵੇ ਸਪੁੱਤ ਗਿਆਨ ਦਾ ਭੰਡਾਰਨ ਕਟਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਏ ਕਰ ਚਲਾਵ ਹੈ ਲਿਖਿਆਵ ਹੈ ਭਾਗ ਆਦੇ ਸੋ ਤਿਸਾ ਆਦੇ ਸਵਾਦ ਅਨੀਲ ਅਨਾਦ ਅਨਾਹਤ ਜੁਗੇ ਕੋਵੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਓਹੋ ਵੇਖੈ ਉਹਨਾਂ ਨਦਰ ਨਾਵੈ ਬਹੁਤਾਏ ਹੋਵੇ ਡਾਣ ਆਦੇ ਸੋ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗੇ ਕੋਵੇ ਆਸਣ ਲੋਏ ਲੋਏ ਭੰਡਾਰ ਜੁਗਤ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਸੋ ਤਿਸਾ ਆਦੇ ਸਵਾਦ ਅਨੀਲ ਅਨਾਦ ਅਨਾਹਤ ਜੁਗੇ ਕੋਵੇ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋਵ ਹੈ ਲੱਖ ਵੀਸ ਲੱਖ ਲੱਖ ਗੇੜਾ ਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਏਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਤ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਨਿਰਿੰਦ ਕੇਤੀ ਆ ਸੁਰਤੀ ਸੇਵ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਕਾਟ ਕੜੀ ਹੈ ਬਹੁਤ ਅਨੂਪ ਤਾ ਕੀ ਆ ਗੱਲਾਂ ਕਥੀਆ ਨਾ ਜਾ ਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥਾ ਕੜੀ ਹੈ ਸੁਰਤ ਮਤ ਮਨ ਬੁੱਧ ਤਿੱਥਾ ਕੜੀ ਹੈ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ ਭੌਖ ਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸਰਾ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ ਚੱਕਰ ਚਿਹਨ ਆਰ ਬਰਨ ਜਾਤ ਅਰ ਪਾਤ ਨਹਿਨ ਜੇ ਹਰੂ ਬਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਹਾ ਚਲ ਮੂਰਤ ਅਨੁਭਵ ਪ੍ਰਕਾਸ਼ ਮਿਤ ਉਜਕੇ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਪੁਨ ਮਹੀਪ ਸੁਰਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਐ ਸਰਬਨਾਮ ਕਥਾ ਕਮਨ ਕਰਮਨਾਮ ਵਰਨਤ ਸੁਮਤ ਕੋ ਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਅਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਵਾਜਬੇ ਦੇਸੰ ਦੇਸੇ ਨਮਸਤੰ ਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਪੇਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਧੰਦੇ ਨਮੋਸਤਾ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਐ

ਕਲਾ ਸੰਯੋਗਤ ਅਕਾਲ ਪੁਰਖ ਦੇਹ ਧਰਮ ਧਾਮ ਸੋ ਪਰਮ ਰਹਿਤ ਭੂਤ ਰੱਖ ਭੇ ਸੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ ਭੰਜਨ ਮੁਕਤ ਦਾ ਇੱਕ ਕਾਮ ਆਪ ਰੂਪ ਅਮੀਕ ਅਨੋਸ ਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬਦਾਇਕ ਸਰਬਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਦੇ ਅਨਭੇਕ ਸਰਬ ਸ਼ਾਸਤ੍ਰ ਨ ਜਾਣਹੀ ਜੇ ਰੂਪ ਰੰਗ ਅਰੇਕ ਪਰਮਵੇਦ ਪੁਰਾਣ ਜਾ ਕਹਿ ਨਿਤ ਪਾਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾਵਹੀ ਬਹੁ ਚਿੱਤ ਮਦ ਭਾਰ ਛੰਦ ਤੈ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰਾ ਸੁਨ ਭੰਗ ਉਪਮਾਨ ਨੰਗਨ ਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹ ਰਾਜਾਨ ਰਾਜਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਨ ਭੂਤ ਅੰਗਾ ਬਾ ਭੰਗਤ ਮਿਤ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤਗਤ ਅਖੰਡ ਆਲਿਸੈ ਕਰਮਾ ਦ੍ਰਿਸੈ ਧਰਮ ਸਰਬਾ ਪ੍ਰਣਾਡਾ ਅਨਡੰਡ ਬਾਡਾ ਚਾਤਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰਗ ਨਿਰਨਾਮੇ ਅਕਾਮੇ ਪੂਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰਾ ਨ ਮਿੱਤਰਾ ਨ ਪਰਮੰ ਨ ਪਿੱਤਰਾ ਨ ਕਰਮੰ ਨ ਕਾਏ ਅਜਨਮੰ ਅਜਾਇ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀ ਸੈ ਦੀ ਸੈ ਦਿਰਸੈ ਕਿਰਸੈ ਭਗਵਤੀ ਛੰਦ ਤੈ ਪ੍ਰਸਾਦ ਕਥਤੇ ਕਿਹਾ ਛਿਜ ਦੇਸੈ ਕਿਹਾ ਭਿਜ ਪੇਸੈ ਕਿਹਾ ਗੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਭਿਜ ਲੋਕੈ ਕਿਹਾ ਦਿੱਤ ਸੋਕੈ ਕਿ ਅਵਧੂਤ ਕਰਨਾ ਕਿ ਵਿਭੂਤ ਕਰਨਾ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿਹਾ ਸੋਕ ਭਰਨਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਭਵ ਨੁਪੈ ਕੇ ਆਦਿ ਦੇਵ ਹੈ ਕੇ ਆਪ ਭੇਵ ਹੈ ਕਿ ਚਿਤਰੰ ਬਿਹੀਨੈ ਕੇ ਕੈ ਦੀਨੈ ਕਰੋਜੀ ਰਜਾ ਕਰ ਰਹੀ ਮੈ ਰਿਹਾ ਕੈ ਕਪਾਕ ਬਿਐਬ ਹੈ ਕਿ ਗੈਬੁਲ ਗੈਬ ਹੈ ਕੇ ਆਪ ਬੋਲ ਗੁਨਾਹ ਹੈ ਕੇ ਸਾਹਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕੇ ਸਰਬਤਰ ਗਾਉਣਾ ਹੈ ਕੇ ਸਰਬਤਰ ਪਾਉਣਾ ਹੈ ਕੇ ਸਰਬਤਰ ਦੇਸਾ ਕੇ ਸਰਬਤਰ ਪੇਸ਼ਾ ਕੇ ਸਰਬਤਰ ਰਾਜਾ ਕੇ ਸਰਬਤਰ ਸਾਜਾ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਕੇ ਸਰਬਤਰ ਪੇਸ਼ਾ ਕੇ ਸਰਬਤਰ ਕਾਲਾ ਕੇ ਸਰਬਤਰ ਪਾਲਾ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੋਖਾ ਕੇ ਸਰਬਤਰ ਪੋਖਾ ਕੇ ਸਰਬਤਰ ਤ੍ਰਾਣਾ ਕੇ ਸਰਬਤਰ ਪ੍ਰਾਣਾ ਕੇ ਸਰਬਤਰ ਦੇਸਾ ਕੇ ਸਰਬਤਰ ਪੇਸਾ ਕੇ ਸਰਬਤਰ ਮਾਨਿਆ ਸਦੈਵ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨਾ ਕੇ ਸਰਬਤਰ ਮਾਨਾ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰਗ ਕਲੀਮੈ ਕੇ ਪਰਮੰਗ ਭੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਉਲ ਵਜੂ ਹੈ ਤਮਾਮ ਉਲ ਰੁਜੂ ਹੈ ਹਮੇਸੁਲ ਸਲਾਮੈ ਸਰੀ ਕੁਤਮਦਾਮੈ ਗਨੀਮ ਉਲ ਸਿਕਸਤਾ ਗਰੀਬ ਉਲ ਪ੍ਰਸਤਾ ਬਿਲੰਦ ਉਲ ਮਕਾਨਾ ਜਮੀਨ ਉਲ ਜਮਾਨਾ ਤਮੀਜ਼ ਉਲ ਤਮਾਮੈ ਰੁਜੂ ਉਲ ਨਿਦਾਨੈ ਹਰੀ ਫੁਲ ਜੀ ਮੈ ਰਜਾਇ ਕਜੀ ਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਜ ਹੈ ਗਨੀਮ ਉਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬੇਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੋ ਜੁਗਤ ਸੋਦਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦਿ ਰੂਪੈ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਪਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੁਸੁਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਨਰਕੰ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬੈ ਹੈ ਭੂਤ ਹੈ ਤੂਤ ਹੈ ਨਾਸ ਹੈ ਦਾਸ ਹੈ ਤੰਦ ਹੈ ਬੰਧ ਹੈ ਅਭਗਤ ਹੈ ਵਿਰਕਤ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪਰ ਪ੍ਰਸਾਦ ਸਵਈਏ ਸ਼ਬਦ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰ ਤਨ ਸੁੱਧ ਸੁਧਾ ਦੇ ਕਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਦੇਖ ਰਹੇ ਮਤ ਕੋ ਨ ਦੇਖੀ ਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕਉ ਜਾਤ ਨਿਵਾਰੇ ਭਾਰੀ ਕੁਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਾਈ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਨੇਕ ਦਸੇਖ ਬੇਦ ਪੁਰਾਣਕ ਤੇ ਪੁਰਾਣ ਜੇ ਮੀਨ ਜਮਾਨ ਸਮਾਨਕ ਵੇਖੈ ਪੌਣ ਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾਸੇ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬੱਤ ਨਹੀਂ ਜਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋਏਕ ਦੇਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜੇਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈਵ ਲੋਕ ਜਪੈਂਗੇ ਮਾਨਵੇਂਦਰ ਗਜਿੰਦਰ ਨਰਾਧ ਪਾਜਾਉਣ ਪਰੇ ਲੋਕ ਕੋ ਰਾਜ ਕਰਾਂਗੇ ਕੋਟੇ ਸਨਾਨ ਗਜਾ ਦੇ ਕਦਾਨ ਅਨੇਕ ਸਵੰਬਰ ਸਾਜ ਪਰਾਂਗੇ ਬ੍ਰਹਮੇਸ਼ਵਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਾਗ ਤੇ ਨਰ ਫਿਰ ਨ ਦੇਹ ਤਰਾਂਗੇ ਕਹਾ ਪਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਬਖ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋ ਗਏ ਉੱਪਰ ਲੋਕ ਗਵਾਇਓ ਵਾਸ ਕੀਓ ਬਿਖਿਆਨ ਸੋ ਬੈਠ ਕੈ ਸਹੀ ਐਸੇ ਸੁਬੈ ਸਬਿਤਾਇਓ ਸਾਚ ਕਹੋ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰਾ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗ

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤਮਕਾਵ ਹੋ ਆਪ ਹਾਥ ਦਾ ਮੋਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕਵਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਊਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੀਐ ਹੋ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰਬੇ ਸੁਨ ਪ੍ਰਕਾਸ਼ਾ ਸਗਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਿਵਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਪੁੰਚਰ ਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਂਤ ਬੇਦਾਰ ਆਲਮ ਨਿਰੰਕਾਰ ਨਿਰਭਿਕਾਰ ਨਿਰਲੰਬ ਆਦ ਨੀਲ ਨਾਦ ਸੰਭੋ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਪਤ ਬੇਦਾ ਤਾ ਕਉ ਕਰ ਪਾਹਨ ਅਨਮਾਨਤ ਮਹਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਚੀਨਤ ਨਿਹ ਪਹਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚਮ ਭਵ ਆਜੁਗਾ ਸਰੂਪ ਸੁਨਿਯਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਗਟ ਸੰਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਮਕਾਲਾ ਦੁਸ਼ਟ ਅਰਿਸ਼ਟ ਟਰੈਂਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾ ਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਹਿ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇਰਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਸ ਦੈ ਲੇਹੋ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛ ਪਰ ਪਾਵੈ ਸੋਈ ਦੂਖ ਨ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋਈ ਆਹੇ ਸੁਰ ਸੁਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਵਈ ਦੂਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹਿ ਹੋ ਜੋਇਆ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਹੈ ਸਹਿਸ ਪਣਿਜੈ ਅਰਧ ਸਹਿਸ ਪੁਨਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ
ਈਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਂ ਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮੇਕ ਨ ਜਾਨਿਓ ਸ੍ਰੀ ਅਸਿਪਾਨ ਕਿਰਪਾ ਤੁਮਰੀ ਕਰਮੈ ਨ ਕਹਿਓ ਸਭ ਤੋ ਹਿ ਬਖਾਨਿਓ ਦੋਹਰਾ ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ, ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ

ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋਵੇ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤਹੋ, ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਦਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਦਿਵੈ ਬਾਜੋ, ਕਿਆ ਕਰੇ ਵੇਚਾਰੀ ਆ, ਤੁਧ ਬਾਜ ਸਮਰਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀ ਆ, ਏਸ ਨਉ ਹੋਰ ਥਾਉ ਨਾਹੀਂ, ਸ਼ਬਦ ਲਗ ਸਵਾਰੀ ਆ, ਕਹਿ ਨਾਨਕ ਲਿਵੈ ਬੱਜ ਹੋ, ਕਿਆ ਕਰੇ ਵੇਚਾਰੀ ਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸੁਆਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂ ਦੇਹੇ ਸੋਈ ਜਨ ਪਾਵੈ, ਪਾਵੈ ਤਾ ਸੋ ਜਨ ਦੇਹੇ, ਜਿਸ ਨਉ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰ ਹੈ ਦਹਿ, ਦਿਸ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ, ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈ ਹੈ। ਤਾਨ ਮਨ ਧਨ ਸਭ ਸੌ ਪਗੁਰ ਕਉ, ਹੁਕਮ ਮੰਨਿਆ ਪਾਈ ਹੈ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ, ਕਹਿ ਨਾਨਕ ਸੁਣ ਹੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ, ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਪਰਮ ਭੁਲਾਹਿਆ, ਮਾਇਆ ਤਾਂ ਮੋਹਣੀ, ਤਿਨੈ ਕੀਤੀ ਜਿਨ ਠਗੋਲੀ ਪਾਈ ਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉ ਚਿਤ ਲਾਈ ਹੈ, ਸਾਕਮ ਮੂਲੇ ਨਾ ਖੀਚੈ, ਜਤੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ ਸੁਣ ਤੂੰ, ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ, ਆਪਣਾ ਆਪ ਤੂੰ ਜਾਣ ਹੈ, ਜੀ ਅਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਏ, ਆਖ ਹੈ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ, ਗੁਰ ਤੇ ਪਾਇਆ ਪਾਇਆ ਅੰਮ੍ਰਿਤ, ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦਪਾਏ ਵੇਖ ਪਰ ਸੁਣਾ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੋ ਆਪ ਉਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵੱਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੇ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੇ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵਹਿ, ਕਰ ਕਿਰਪਾ ਜਿਨ ਨਾਮ ਲਾਏ ਹੇ, ਸੇ ਹਰ ਹਰ ਸਦਾ ਤਿਆਵਹੇ, ਜਿਸ ਨਉ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿਨ ਤੁਰਹੋ ਲਿਖਿਆ ਆਇਆ, ਇੱਕ ਕਰਹਿ ਹਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ,
ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨ ਉਪਜੈ ਵਿਣ ਸਹਿਜੈ, ਸਹਿਸਾ ਨ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ, ਮਨ ਧੋਵ ਹੋ ਸ਼ਬਦ ਲੱਗ ਹੋ, ਹਰਿਸਿਉ ਰਹੁ ਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਸਹਿਸਾ ਵਿਜਾਏ। ਜੀ ਆਹੋ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ ਜੀ ਆਹੋ, ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋ ਵੇ ਸਾਰਿਆ। ਵੇਦਾ ਮਹਿ ਨਾਮ ਉੱਤਮ ਸੋ ਸੁਣ ਹੈ ਨਾ ਹੀ ਫਿਰਹਿ ਜੋ ਬੇਤਾ ਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ, ਤਾਂ ਨਿਰਮਲ ਜੀ ਆਹੋ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚਿਆ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਆਹੋ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਣਾ, ਗੁਰ ਬਿਨ ਅਵਰ ਨ ਜਾਣੈ ਕੋਈ। ਕਹਿ ਨਾਨਕ ਸੁਣ ਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮੇ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ

ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵ ਹੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ, ਜਪੇ ਹੋ ਸਾਰਿਗ ਪਾਣੀ, ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰਲਾ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸ ਨੌ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਪਾਏ ਕਹਿ ਕਰਤਾ ਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ।

ਬੁਝਾਈ ਸਿਮਰਿਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤਿਹ ਗੁਣੀ ਸੰਸਾਰ ਪ੍ਰਭ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਹੈ ਪ੍ਰਤ ਪਾਲ ਕਰੇ ਸੋ ਕਿਉ ਮਨ ਹੋਵੇ ਸਾਰੀ ਹੈ ਮਨ ਹੋ ਕਿਉ ਵੇ ਸਾਰੀ ਹੈ ਇਵੜਦਾਤਾ ਜੇ ਅਗਨ ਮੈਂ ਹੈ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨ ਹੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰਾਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੌਪੀ ਹੈ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਬਸ ਹੈ ਮਨ ਆਏ ਹਰਾਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਾਨ ਵਣਜਾਰਾ ਹਰ ਰਾਸ ਮੇਰੀ ਮਾਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਇਹੋ ਲਾਹ ਖਟਿਹੋ ਦਿਹਾੜੀ ਇਹੋ ਧਾਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸ ਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿੱਧਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵੀ ਸਰੇ ਜਾ ਹਰ ਬਸ ਹੈ ਮਨ ਆਏ ਇਹ ਸਰੀਰ ਮੇਰੇ ਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰਾਪੇ ਹਰਾ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦੇਖਾਇਆ ਗੁਰਪ੍ਰਸਾਦੀ ਪੁੱਜਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿਓ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰੇ ਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਤਰੀ ਹਰ ਬਿਨ ਵਰਨ ਦੇਖੋ ਹੋ ਕੋਈ ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨ ਕੋਈ ਕਹਿ ਨਾਨਕ ਇਹ ਨੇਤਰੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਮਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ ਸਾਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚਾ ਸੁਣਨਾ ਨੋ ਪਠਾਏ ਹਰ ਜੀਉ ਗੁਫਾਂਦਰ ਰੱਖੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਉ ਨਵਨਿਧ ਤਿਸ ਦੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾਂਦਰ ਰੱਖੈ ਵਾਜਾ ਪਵਣ ਵਜਾਏ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵ ਹੋ ਗਾਵ ਹੋ ਤਾ ਸੋਹਿਲਾ ਕਰ ਸਾਚਾ ਜਿਥੈ ਸਦਾ ਸੱਚ ਧਿਆਵਹੇ
ਸੱਚੋ ਧਿਆਵ ਹੈ ਜਾਤ ਉਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋ ਹਿਲਾ ਸੱਚਾ ਕਰ ਗਾਵ ਹੈ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਸਾਹਿਬਾਨੀ ਗੋਦਵੇ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਜੋ ਕਿ ਇਸ ਵੀਕ ਦੇ ਵਿੱਚ ਮੰਗਲਵਾਰ ਨੂੰ ਸਹੀ, ਸੋ ਅੱਜ ਦੇ ਸਿਮਰਨ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਸ ਦੀਆਂ ਖੁਸ਼ੀਆਂ ਦੇ ਵਿੱਚ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬ ਗੁਰ ਪ੍ਰਸਾਦ ਅਸਮਲ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਲੇ ਪਹਿਲੇ ਕੇ ਲਿਖੇ ਟੁੰਡਿਆ ਸਰਾਜੇ ਕੀ ਧੁਨੀ ਸਲੋਕ ਮਹਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਹਾੜੀ

ਪੜੇ ਆਪਣੇ ਆਪ ਸਾਜੇ ਆਪਣੇ ਵਿੱਚ ਨਾ ਦੋਇਕ ਦ੍ਰਿਸ਼ ਸਾਜੇ ਆ ਕਰ ਸਿਨ ਠੋਚਾ ਦਾਤਾ ਕਰਤਾ ਆਪ ਤੂੰ ਤੁਸ ਦੇਵਿਆ ਕਰਿਆ ਬਸਾ ਤੂੰ ਜਾਣੋ ਸਭ।

ਸਲੋਕ ਮਹਲਾ ਪਹਿਲਾ ਸੱਚੇ ਤੇਰੇ ਕਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦਿਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ।

0: ਸਥੈ ਸਚੇ ਹੀ ਸਚ ਨਿਬੜੇ ਚੁਣ ਵਖ ਡਿਜ ਜਮਾਲਿਆ ਥਾਉ ਨਾ ਪੈਨ ਕੂੜਿਆ ਔਰ ਮੋਹ ਕਾਲੇ ਤੋ ਜੁਗ ਚਾਲਿਆ ਤੇਰੇ ਨਾਇਰ ਤੇ ਸਜਣ ਗਏ
1: ਹਾਰ
0: ਗਏ ਛਟਗਣ ਵਾਲਿਆ।

ਪੌੜੀ ਨਦਰ ਕਰੇ ਜੇ ਆਪਣੀ ਧਨ ਤਰੀ ਸਤਿਗੁਰ ਪਾਇਆ ਇਹ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਕਾਰ ਤੀਰਥ ਨਾਵਾਂ ਯਾਰ ਚਾਪ ਹੋਇਆ ਆ ਗੁਰਵਾਸ ਬਹਿਕਾਰ ਜੋਗੀ ਸੁਨ ਧਿਆਨ ਜਿੱਤਿਆ ਰੱਖ ਨਾਮ ਕਰਤਾਰ ਸੁਖ ਅਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤੀਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਮੰਗੈ ਸਹਿ ਸਗੁਣਾ ਸੁਭ ਕਰੇ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰਕੇ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸੱਚ ਮੁਕਤ ਹੈ, ਸਦਾ ਮੁਕਤ ਹੈ, ਦਿਨ ਵਿੱਚੋਂ ਮੁੱਚ ਕਾਇਆ, ਉੱਤਮ ਵਿਚਾਰ ਹੈ ਦਿਨ ਸੱਚੇ ਸੋ ਚਿਤ ਲਾਇਆ।

ਬੋੜੀ ਸੇਵ ਕੀਤੀ ਸੰਤੋਖੇ ਜਿਨੇ ਸੱਚੋ ਸੱਚ ਤੇ ਆਇਆ ਉਹਨੇ ਮਨ ਦੇ ਪੈਰ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਓਨੀ ਦੁਨੀਆਂ ਤੋੜਿਆ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਰੇਤੇ।

ਸਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਫੰਡਾਂ ਅੰਡ ਜ਼ੇਰ ਚੁੱਪ ਤੋਂ ਜਾਂ ਕਾਣੀ ਸੇਤ ਜਾਂ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪੀ ਕਰਣੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਆਰੀ

ਬੜੇ ਭਗਤ ਤੇਰੇ ਮਨ ਭਾਵਦੇ, ਦਰਸੋਨ ਕਿਰਤ ਗਾਵਦੇ, ਨਾਨਕ ਕਰਮਾ ਬਾਹਰੇ ਦਰ ਢੋਣ ਲੈਣੀ ਥਾਮਦੇ, ਇੱਕ ਮੂਲ ਨਾ ਬੁੱਝਣੇ ਆਪਣਾ ਹੁੰਦਾ ਆਪ ਗਣਾਏ ਦੇ, ਹਾਂ ਤੁਹਾਡੀ ਕਾਨੀ ਚ ਜਾਤ।

ਮੰਡਪ ਕੂੜ ਮਾੜੀ ਕੂੜ ਵੈਸਣਾ ਕੂੜ ਸੋਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪੇ ਪਾਰ ਕੂੜ ਮੀਆਂ ਕੂੜ ਬੀਬੀ ਖਪੋਏ ਖਾਰ ਕੂੜ ਕੂੜੇ ਨੀ ਲੱਗਾ ਵਿਸਰਿਆ ਕਰ।

ਪੌੜੀ ਸਤਿਗੁਰ ਬਿੱਟੋ ਮਾਰਿਆ ਜਿਤ ਮੇਲਾ ਖਸਮ ਸੰਭਾਲਿਆ ਜਿਨ ਘਰ ਉਪਦੇਸ਼ ਗਿਆਨ ਜਨ ਦੀਆਂ ਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹੇ ਥਾਵਰ ਲੈ ਕੇ ਨੇ ਵਿਚਾਰ।

ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿਟਤ ਨੀਵੀ ਨਾਨਕਾ ਗੁਣ ਚੰਗੀਆਂ ਤੱਤ।

0: ਸਫੋਕਟ ਨਿਚੋ ਕਰਮਾ ਕਹੋ ਨਾਨਕ ਨਿਚੋ ਤਿਆਵੈ ਬਿਨ ਸਤਿਗੁਰ
1: ਬਿਨ ਸਤਿਗੁਰ ਵਾਟ ਨ ਪਾਵੇ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਨੇ ਹੋਵੇ ਪ੍ਰਵਣ ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਾਹ

ਪੌੜੀ ਜਿੱਤੇ ਅੰਦਰ ਸਭ ਕੋ ਵੇਖਣ ਤਰੀ ਹਿੱਟ ਚਲਾਏਦਾ ਆਪੇ ਦੇ ਵਡਿਆਏ ਆਪੇ ਹੀ ਕਰਮ ਕਰਾਏਦਾ ਵਡੋ ਵਡਾ ਵਡ ਮੇਦ ਨੀ ਸਿਰੇ ਸਿਰ ਧੰਦੇ ਲਾਏਦਾ ਨਦਰ ਪੱਠੇ ਜੇ ਕਰੇ।

ਪੌੜੀ ਸਤਿਗੁਰੂ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਤ ਸਪਾਹਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਭਰਿਆਈਆਂ, ਸਹਿਤ ਠਹਿ ਨੌਨਦ ਪਾਈਆਂ, ਸਹਿਤ ਠਹਿ।

ਸਲੋਕ ਮਹਿਲਾ ਪਹਿਲਾ ਨਾਨਕ ਫਿੱਕੇ ਬੋਲੇ ਤੈਨੂੰ ਫਿੱਕਾ ਓਏ ਫਿੱਕੋ ਫਿੱਕਾ ਸਦਿਆ ਫਿੱਕੇ ਫਿੱਕੀ ਸੋਏ ਫਿੱਕਾ ਫਿੱਕਾ ਦਰਗਾਹ ਸੱਟੀਆ ਮੁੱਥੁਕਾ ਫਿੱਕਾ।

ਪੌੜੀ ਜਿਸੇ ਵੇ ਸੁਖ ਪਾਈਏ ਸਿਵ ਸਾਹਿਬ ਸਿਰ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸੱਖ ਹਲਬਰੀ ਕਿਉਂ ਖਾਲੀਏ ਮੰਦਾ ਮੂਲ ਨਾ ਕੀਜੀ ਦੇ ਲੰਬੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛਲਾਹੇ ਉੱਪਰ ਖਾਲੀਏ ਕਿਛਲਾਹੇ।

ਜਿਸ ਕਰਮ ਨ ਜਾਣਾ ਸਾ ਨ ਜਾਣਾ ਤੇਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਗਰ ਹਾਲ ਵਿੱਚ ਆਈ ਬਰਾਤ ਅਤੇ ਘਰ ਵਾਲਿਆਂ ਦੀ ਸੇਵਾ ਚ ਬੇਨਤੀ ਹੈ, ਜਲ ਪਾਣੀ ਜਿਨ੍ਹਾਂ ਨੇ ਛਕ ਲਿਆ ਉਹ ਦਰਬਾਰ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ, ਤੇ ਜਿਹੜੇ ਛੱਕ ਰਹੇ ਨੇ ਉਹਨਾਂ ਦੀ ਸੇਵਾ ਚ ਬੇਨਤੀ ਹੈ ਕਿ ਜਲ ਪਾਣੀ ਛੱਕ ਕੇ ਜਲਦੀ ਦਰਬਾਰ ਹਾਲ ਵਿੱਚ ਪਹੁੰਚੋ। ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਤਾਂ ਕਿ ਸਮੇਂ ਸਿਰ ਆਪਾਂ ਆਨੰਦ ਕਾਰਜ ਦੀ ਮਰਿਆਦਾ ਜੋ ਹੈ ਉਹ ਨਿਭਾ ਸਕੀਏ ਜੀ। ਵਾਹਿਗੁਰੂ ਜੀ ਕਾ

ਜੁਗੋ ਜੁਗ ਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸਭਾਏਮਾਨ ਤੇਤੇ ਪੁਤੇਤੇ ਦੋਨੋਂ ਪਰਿਵਾਰ ਸੱਜਣ ਮਿੱਤਰ ਰਿਸ਼ਤੇਦਾਰ ਸੰਗਤੀ ਰੂਪ ਵਿੱਚ ਆਪਾਂ ਸਾਰੇ ਗੁਰੂ ਚਰਨਾਂ ਵਿੱਚ ਜੁੜੇ ਮਿਲ ਬੈਠੇ ਹਾਂ। ਆਪ ਸਾਰਿਆਂ ਨੂੰ ਗੁਰੂ ਦਰਬਾਰ ਵੱਲੋਂ ਜੀਓ ਆਇਆਂ। ਅੱਜ ਦੇ ਇਹ ਵਿਸ਼ੇਸ਼ ਸਮਾਗਮ ਆਨੰਦ ਕਾਰਜ ਜਿਸ ਵਾਸਤੇ ਆਪਾਂ ਸਾਰੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ, ਇਸ ਦੀ ਆਰੰਭਤਾ ਅਰਦਾਸ ਦੁਆਰਾ ਹੋਵੇਗੀ। ਬੇਨਤੀ ਰੂਪ ਸ਼ਬਦ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਦਾ ਗਾਇਨ ਹੋਵੇਗਾ। ਉਪਰੰਤ ਭਾਈ ਸਾਹਿਬ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਨਗੇ। ਸ੍ਰੀ ਮੁਖਵਾਕ ਆਗਿਆ ਲੈ ਕੇ ਗੁਰੂ ਸਾਹਿਬ ਦੀ ਆਨੰਦ ਕਾਰਜ ਆਰੰਭ ਹੋਣਗੇ। ਆਓ ਸਾਰੇ ਤਵੱਜੋ ਦਿੰਦੇ ਹਾਂ।

ਅਰਦਾਸ ਹੋਵੇਗੀ ਬੱਚਾ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ ਜੀ। ਬੱਚਿਓ ਧਿਆਨ ਦਿਓ।

0: ਆਨੰਦ ਕਾਰਜ ਹੋਣਗੇ। ਬੱਚੇ ਬੱਚੇ ਦੀ ਸੇਵਾ 'ਚ ਬੇਨਤੀ ਹੈ, ਲਾਮ ਦਾ ਪਾਠ ਬੜੇ ਪਿਆਰ ਨਾਲ ਸੁਣ ਕਰਨਾ। ਜਦੋਂ ਨਾਨਕ ਪਦ ਆਵੇ, ਲਾਮ ਦਾ ਪਾਠ ਪੂਰਾ ਹੋਵੇ, ਇੱਕ ਦਾ ਬੜੇ ਅਦਬ ਸਾਹਿਤ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਪਰਿਕਰਮਾ ਕਰਨੀ ਹੈ, ਲਾਮ ਲੈਣੀ ਹੈ। ਕ੍ਰਮਵਾਰ ਚਾਰ ਲਾਵਾਂ ਅਤੇ ਚਾਰ ਸ਼ਬਦਾਂ ਦਾ ਪਾਠ ਹੋਵੇਗਾ। ਆਓ ਪਿਆਰ ਸਾਹਿਬ ਸਰਵਣ ਕਰੀਏ ਜੀ।
1: ਵਾਹਿਗੁਰੂ ਗੁਰੂ ਪਿਆਰੀ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗੀ ਜਥੇ ਸਾਹਿਬਾਨ ਨੇ ਬੱਚਿਆਂ ਨੂੰ ਸੁਚੇਤ ਕੀਤਾ ਹੈ, ਇੱਕ ਦੋ ਬੇਨਤੀਆਂ ਦਾਸ ਨੇ ਕਰਨੀਆਂ ਹਨ। ਸਭ ਤੋਂ ਪਹਿਲੀ ਬੇਨਤੀ ਬੀਬੀਆਂ ਭੈਣਾਂ ਨੂੰ ਹੈ, ਚੁੱਪ ਦਾ ਦਾਨ ਬਖਸ਼ਣਾ ਆਪਾਂ ਜਿੰਨਾ ਚਿਰ ਆਨੰਦ ਕਾਰਜ ਸੰਪੂਰਨ ਨਹੀਂ ਹੁੰਦੇ। ਚੁੱਪ ਦਾ ਦਾਨ ਤਾਂ ਕਿ ਆਨੰਦ ਕਾਰਜ ਹੈ, ਇਕਾਗਰਤਾ ਸਾਰਿਆਂ ਦੀ ਬਣੀ ਰਹੇ, ਆਨੰਦ ਆਵੇ। ਦੂਜੀ ਬੇਨਤੀ ਮੂਵੀ ਬਣਾਉਣ ਵਾਲੇ ਵੀਰਾਂ ਦੇ ਚਰਨਾਂ 'ਚ ਹੈ ਕਿ ਅਰਦਾਸ ਵੇਲੇ ਤੁਸਾਂ ਨੇ ਇੱਧਰ ਉੱਧਰ ਨਹੀਂ ਘੁੰਮਣਾ, ਗੁਰੂ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਥਾਂ ਖੜੋ ਕੇ ਮੂਵੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਅਰਦਾਸ ਵੇਲੇ, ਹੁਕਮਨਾਮਾ ਸਾਹਿਬ ਵੇਲੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ, ਸੋ ਜੇ ਕੋਈ ਬੱਚਾ ਉਸ ਵੇਲੇ ਚੀਕਦਾ ਜਾਂ ਰੌਲਾ ਪਾਉਂਦਾ ਹੈ, ਇੱਧਰ ਉੱਧਰ ਦੌੜਦਾ ਹੈ, ਤਾਂ ਉਹ ਬੇਨਤੀ ਹੈ ਕਿ ਬੱਚਿਆਂ ਨੂੰ ਸਾਂਭਿਆ ਜਾਵੇ। ਜੇ ਨਹੀਂ ਚੁੱਪ ਕਰਦਾ ਤਾਂ ਦਰਬਾਰ ਤੋਂ ਬਾਹਰ ਆਪਾਂ ਕੁਝ ਮਿੰਟ ਸੋ ਬਰਾਂਡੇ ਵਿੱਚ ਲਿਜਾ ਸਕਦੇ ਹਾਂ ਤਾਂ ਕਿ ਸਾਰੀ ਸੰਗਤ ਦੀ ਇਕਾਗਰਤਾ ਬਣੀ ਰਹੇ। ਇਹ ਬੇਨਤੀ ਹੈ ਬੀਬੀਆਂ ਭੈਣਾਂ ਨੂੰ, ਖਾਸ ਕਰਕੇ ਚਾਰ ਲਾਵਾਂ ਦੇ ਪਾਠ ਹੋਣਗੇ, ਚਾਰ ਹੀ ਪਰਿਕਰਮਾ ਸੁਭਾਗ ਜੋੜੀ ਨੇ ਕਰਨੀਆਂ ਹਨ, ਸੋ ਧਿਆਨ ਦਿਓ। ਇੱਧਰ ਬੇਨਤੀ ਹੈ ਕਿ ਜਿਸ ਵੇਲੇ ਇੱਕ ਲਾਮ ਦਾ ਪਾਠ ਪੂਰਾ ਹੋਵੇਗਾ, ਤੁਸਾਂ ਨੇ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਨੂੰ ਪਰਿਕਰਮਾ ਸ਼ੁਰੂ ਕਰਨੀ ਕਲਾਉ ਕਵਾਈ, ਅਤੇ ਫਿਰ ਮੱਥਾ ਟੇਕ ਕੇ ਆਪਣੇ ਟਿਕਾਣੇ 'ਤੇ ਪਹੁੰਚਣਾ ਹੈ। ਇੱਥੇ ਟਿਕਣਾ ਹੈ, ਚਾਰ ਲਾਵਾਂ 'ਤੇ ਚਾਰ ਪਰਿਕਰਮਾ ਕਰਨੀ ਹੈ। ਜਿਸ ਵੇਲੇ ਮੈਂ ਇਸ਼ਾਰਾ ਕਰਾਂਗਾ, ਤੁਸਾਂ ਨੇ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ। ਪਰਿਕਰਮਾ ਬਹੁਤ ਹੀ ਹੌਲੀ ਵੀ ਨਹੀਂ ਅਤੇ ਕਾਹਲੀ ਵੀ ਨਹੀਂ। ਨਾਲ ਨਾਲ ਰਾਗੀ ਸਿੰਘ ਲਾਮ ਦਾ ਸ਼ਬਦ ਕੀਰਤਨ ਗਾਇਨ ਕਰਨਗੇ। ਤੁਸੀਂ ਕੋਸ਼ਿਸ਼ ਕਰਿਓ ਵੀ ਕੀਰਤਨ ਵੀ ਪੂਰਾ ਹੋ ਜਾਵੇ ਅਤੇ ਪਰਿਕਰਮਾ ਵੀ ਪੂਰੀ ਹੋ ਜਾਵੇ। ਸੋ ਮਹਾਰਾਜ ਸਾਹਿਬ ਕਿਰਪਾ ਕਰਨ, ਸਤਿਗੁਰੂ ਮੇਰ ਕਰਨ,

मन तन शीतल होए। जिसका पूर्व लिखिया तेना

0: ਇਸ ਤੋਂ ਪਹਿਲਾਂ ਕਿ ਅਰਦਾਸ ਹੋਵੇ, ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ 10 ਮਿੰਟ ਵਾਸਤੇ ਬੱਚਿਆਂ ਨੂੰ ਗੁਰਮਤਿ ਦੀ ਗੁਰਬਾਣੀ ਦੀ ਅਸੀਸ ਕਥਾ ਰਾਹੀਂ ਦੇਣਗੇ। ਆਓ ਸਰਣ ਕਰੀਏ ਜੀ। ਦਾਸਰਿਆਂ ਵੱਲੋਂ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਗੁਰੂ ਚਰਨਾਂ 'ਚ ਬੱਚੇ ਬੱਚੇ ਦੀ ਪ੍ਰਤੀ ਅਰਦਾਸ ਬੇਨਤੀ ਹੈ, ਸਤਿਗੁਰ ਕਿਰਪਾ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਘਰ ਦਾ ਪਿਆਰ, ਨਾਮ ਬਾਣੀ ਅਤੇ ਪਿਆਰੀ ਸਿੱਖੀ ਨਾਲ ਨਿਵਾਜਣਾ। ਦੋਨਾਂ ਦਾ ਆਪਸੀ ਪਰਸਪਰ ਪਿਆਰ, ਇਤਫਾਕ, ਇੱਕ ਦੂਸਰੇ ਦਾ ਇਤਬਾਰ, ਸੁੱਖ ਦੁੱਖ ਦੇ ਸਾਂਝੀਵਾਲ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਬਣੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਅੱਜ ਆਪਾਂ ਬੜੇ ਬੜਭਾਗੇ ਹਾਂ ਅਤੇ ਪਰਿਵਾਰਾਂ ਨੂੰ ਆਪਾਂ ਖੁਸ਼ੀਆਂ ਦੇ ਮੌਕੇ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ। ਇਹ ਸਮਾਗਮ ਆਪਾਂ ਨੂੰ ਉਡੀਕਦਿਆਂ ਨੂੰ ਬਹੁਤ ਸਮਾਂ ਲੱਗ ਜਾਂਦਾ ਆ। ਜਦੋਂ ਇਹ ਮਹਾਰਾਜ ਬੱਚੇ ਪੈਦਾ ਹੁੰਦੇ ਆ ਉਸ ਸਮੇਂ ਤੋਂ ਇਸ ਦਿਨ ਦੀ ਅਸੀਂ ਉਡੀਕ ਕਰਦੇ ਹਾਂ। ਉਹ ਮਾਂ ਬਾਪ, ਉਹ ਮਾਤਾ ਪਿਤਾ, ਉਹ ਬੜੇ ਬੜਭਾਗੇ ਆ ਜਿਨ੍ਹਾਂ ਨੂੰ ਇਹ ਸਮਾਂ ਮਿਲਦਾ। ਬਹੁਤ ਹੀ ਖੁਸ਼ੀ ਦੇ ਪਾਤਰ ਆ ਅਸੀਂ ਸਾਰੇ ਜਾਣੇ ਕਿ ਸਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਗੁਰੂ ਘਰ ਦੇ ਵਿੱਚ ਮਨਾਉਣ ਦਾ ਸਮਾਂ ਮਿਲਦਾ। ਸਾਡੇ ਬੱਚੇ ਇੱਕ ਗੁਰੂ ਦੇ ਨਾਲ ਜੁੜਦੇ ਆ, ਸਾਡੇ ਵੱਡੇ ਭਾਗ ਆ, ਸਾਡੇ ਵੱਡੇ ਬਹੁਤ ਬਹੁਤ ਅਸੀਂ ਵਡਭਾਗੀ ਹਾਂ ਜੋ ਸਦੋਂ ਸਾਨੂੰ ਇਹ ਸਮਾਂ ਮਿਲਦਾ। ਆਪਾਂ ਇਸੇ ਹੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਇੱਕ ਵਾਰੀ ਫਿਰ ਜਕਾਰਾ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਆਪਾਂ ਫਤਿਹ

ਸੱਚੀ ਸੁੱਚੀ ਬੱਚਿਆਂ ਨੂੰ ਪਿਆਰ ਦੀ ਭਾਵਨਾ ਆ ਜੋ ਆਪਾਂ ਸਾਰਿਆਂ ਨੇ ਗੁਰੂ ਦੇ ਅਨੁਸਾਰ ਆਪਣੀ ਜਵਾਨ ਦੇ ਵਿੱਚੋਂ ਸਾਥ ਦੇਣਾ ਇਹ ਸਾਡੇ ਲਈ ਬਹੁਤ ਹੀ ਖੁਸ਼ਕਿਸਮਤ ਆ। ਨਹੀਂ ਤਾਂ ਅਸੀਂ ਸਿਰਫ ਕੰਨਾਂ ਨਾਲ ਸੁਣ ਕੇ ਹੀ ਚਲੇ ਜਾਂਦੇ ਹਾਂ, ਜਵਾਨ ਤੋਂ ਅਸੀਂ ਕੁਛ ਨਹੀਂ ਬੋਲਦੇ। ਸਾਨੂੰ ਗੁਰੂ ਦੇ ਘਰ ਆ ਕੇ ਸਾਨੂੰ ਫਤਿਹ ਦਾ ਜਵਾਬ ਫਤਿਹ ਵਿੱਚ ਜ਼ਰੂਰ ਦੇਣਾ ਚਾਹੀਦਾ ਹੈ। ਪਹਿਲਾਂ ਤਾਂ ਭਾਈ ਦਰਸ਼ਨ ਸਿੰਘ ਹੋੜੀ ਹੈੱਡ ਗ੍ਰੰਥੀ ਸਾਹਿਬ ਦਾ ਬੜਾ ਬੜਾ ਧੰਨਵਾਦ ਆ, ਜਿਨ੍ਹਾਂ ਨੇ ਬਹੁਤ ਹੀ ਸੁਲਝੇ ਅਤੇ ਸੁਚੱਜੇ ਢੰਗ ਨਾਲ ਆਨੰਦ ਕਾਰਜ ਦੀ ਰਸਮ ਕਰਵਾਈ। ਉਸ ਤੋਂ ਉਪਰੰਤ ਬਰਿਆਮ ਸਿੰਘ ਭਾਜੀ ਹੋਣਾ ਦਾ, ਗਿਆਨੀ ਦਾ ਬਹੁਤ ਬਹੁਤ ਜਥੇ ਦਾ ਧੰਨਵਾਦ ਆ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਰਤਨ ਦਾ ਆਨੰਦ ਸਤਿਕਾਰ ਕੀਤਾ ਅਤੇ ਸੰਗਤਾਂ ਨੂੰ ਆਨੰਦ ਕਾਰਜ ਦਾ ਆਨੰਦ ਲਿਆਂਦਾ। ਬਾਕੀ ਆਪਣੇ ਕੋਲ ਇਸ ਵੇਲੇ ਭਾਈ ਦਲਜੀਤ ਸਿੰਘ ਹੋਰਾਂ ਦਾ ਜਥਾ ਵੀ ਸਾਰਾ ਇੱਥੇ ਪਹੁੰਚਿਆ ਆ। ਹੋਰ ਵੀ ਆਪਣੇ ਕੋਲ ਰਾਗੀ ਢਾਡੀ ਜੋ ਕਿ ਇੱਥੋਂ ਸਵਾਵਾਂ ਕਰਕੇ ਅੱਗੇ ਗਏ ਆ, ਉਹਨਾਂ ਦਾ ਵੀ ਬਹੁਤ ਬਹੁਤ ਸਤਿਕਾਰ ਆ, ਜਿਨ੍ਹਾਂ ਨੇ ਗੁਰੂ ਘਰ ਆਣ ਕੇ ਰੌਣਕ ਵਧਾਈ। ਲੜਕੇ ਦੇ ਪਿਤਾ ਜੀ ਭਾਈ ਬਲਜਿੰਦਰ ਸਿੰਘ ਜੀ ਮਡੇਰ, ਲੜਕੇ ਦੇ ਮਾਤਾ ਜੀ ਬੀਬੀ ਇੰਦਰਜੀਤ ਕੌਰ ਜੀ ਮੰਡੇਰ ਅਤੇ ਲੜਕਾ ਕਾਕਾ ਅਮਨ ਇੰਦਰ ਸਿੰਘ ਮੰਡੇਰ, ਲੜਕੀ ਦੇ ਪਿਤਾ ਜੀ ਭਾਈ ਅਮਰੀਕ ਸਿੰਘ ਜੀ, ਲੜਕੀ ਦੇ ਮਾਤਾ ਜੀ ਬੀਬੀ ਹਰਵਿੰਦਰ ਕੌਰ ਜੀ ਅਤੇ ਲੜਕੀ ਬੀਬਾ ਗੁਰਪਿੰਦਰ ਕੌਰ। ਸੋ

ਨੇ ਬਹੁਤ ਹੀ ਸੁਚੱਜੇ ਢੰਗ ਨਾਲ ਲਾਵਾਂ ਦਾ ਜਿਹੜਾ ਜੋ ਵੀ ਪ੍ਰੋਗਰਾਮ ਸੀ ਬੜੇ ਸੁਚੱਜੇ ਢੰਗ ਨਾਲ ਨਿਭਾਇਆ, ਸਹਿਜ ਨਾਲ ਨਿਭਾਇਆ। ਬਾਕੀ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਭਾਈ ਦਰਸ਼ਨ ਸਿੰਘ ਹੋਰਾਂ ਦੇ ਕਹਿਣ ਦੇ ਉੱਤੇ ਸਾਰਿਆਂ ਨੇ ਬਹੁਤ ਸ਼ਾਂਤੀਪੂਰਵਕ ਇਹ ਸਮਾਗਮ ਸਿਰੇ ਚੜ੍ਹਾਇਆ, ਤਾਂ ਬਹੁਤ ਬਹੁਤ ਖੁਸ਼ੀ ਆ। ਤੁਹਾਨੂੰ ਸਾਰਿਆਂ ਨੂੰ ਗੁਰੂ ਘਰ ਰੈਂਟਨ ਦੀ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਬੱਚਿਆਂ ਨੂੰ ਖੁਸ਼ੀਆਂ ਵਰਤੇ ਹੋਣ। ਭਾਈ ਦਰਸ਼ਨ ਸਿੰਘ ਜੀ ਕੋਈ 5-7 ਮਿੰਟ ਦੇ ਵਾਸਤੇ ਹੀ, ਜ਼ਿਆਦਾ ਲੰਮਾ ਸਮਾਂ ਨਹੀਂ ਲੈਣਗੇ। ਜਿੰਨਾ ਤੁਸੀਂ ਪਹਿਲਾਂ ਸਮਾਂ ਖੁਸ਼ੀ ਨਾਲ ਬੈਠੇ ਰਹੇ ਹਾਂ, ਇਸੇ ਤਰ੍ਹਾਂ 5-7 ਮਿੰਟ ਲਈ ਹੋਰ ਸਮਾਂ ਦੇਣਾ, ਤਾਂ ਭਾਈ ਦਰਸ਼ਨ ਸਿੰਘ ਜੀ ਆਪਣੇ ਵਿਚਾਰ ਵਿਆਹ ਦੇ ਬਾਰੇ, ਆਨੰਦ ਕਾਰਜ ਦੇ ਬਾਰੇ ਕੁਛ ਚਾਨਣਾ ਪਾਉਣਗੇ। ਇੰਨਾ ਹੀ ਕਹਿੰਦੇ ਹੋਏ ਕਿਮਾਂ ਦੇ ਜਾ ਚੁੱਕੀਆਂ, ਉਸ ਤੋਂ ਉਪਰੰਤ ਅਰਦਾਸ ਅਤੇ ਪ੍ਰਸ਼ਾਦ ਵਰਤਾਇਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਕੈ ਉਪਦੇਸੁ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸੁ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਗ ਜੋੜੀ ਕਾਕਾ ਅਮਨ ਇੰਦਰ ਸਿੰਘ ਬੀਬਾ ਗੁਰਪਿੰਦਰ ਕੌਰ ਦੇ ਆਨੰਦ ਕਾਰਜ ਸਮਾਗਮ ਵਿੱਚ ਸੁਭਾਈਮਾਨ ਜੁੜ ਮਿਲ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਸਰਦਾਰ ਬਲਜਿੰਦਰ ਸਿੰਘ ਜੀ ਮੰਡੇਰ, ਸਰਦਾਰਨੀ ਇੰਦਰਜੀਤ ਕੌਰ ਜੀ ਮੰਡੇਰ, ਤਿਨ੍ਹਾਂ ਦੇ ਸਪੁੱਤਰ ਕਾਕਾ ਮਨਿੰਦਰ ਸਿੰਘ ਅਤੇ ਸਰਦਾਰ ਅਮਰੀਕ ਸਿੰਘ ਜੀ, ਸਰਦਾਰਨੀ ਹਰਵਿੰਦਰ ਕੌਰ ਜੀ, ਤਿਨ੍ਹਾਂ ਦੀ ਸਪੁੱਤਰੀ ਬੀਬਾ ਗੁਰਪਿੰਦਰ ਕੌਰ, ਕਾਕਾ ਅਮਰਿੰਦਰ ਅਮਨ ਇੰਦਰ ਸਿੰਘ ਅਤੇ ਬੀਬਾ ਗੁਰਪਿੰਦਰ ਕੌਰ, ਸਤਿਗੁਰਾਂ ਦੀ ਬਖਸ਼ਿਸ਼ ਨਾਲ ਇਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਮਤਿ ਅਨੁਸਾਰ ਆਨੰਦ ਕਾਰਜ ਹੋਣ 'ਤੇ ਇਹਨਾਂ ਨੂੰ ਪਤੀ ਪਤਨੀ ਦਾ ਸੁਭਾਗ ਦਰਜਾ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਸੰਸਾਰ ਵਿੱਚ ਮਾਇਆ ਪ੍ਰਬਲ ਆ ਅਤੇ ਸਾਡਾ ਜੋ ਸਰੀਰ ਆ ਇਹਦੇ ਵਿੱਚ ਜਿੱਥੇ ਇੰਦਰੀਆਂ ਨੇ, ਇੰਦਰੀਆਂ ਦੇ ਰਸ ਨੇ, ਮਾਇਆ ਪ੍ਰਬਲ ਹੈ ਉੱਥੇ ਸੂਖਸ਼ਮ ਸਰੀਰ ਹੈ ਅਤੇ ਉਹਦੇ ਵਿੱਚ ਆਤਮਾ ਸੂਖਸ਼ਮ ਸਰੀਰ ਨੂੰ ਪ੍ਰੇਰਦੀ ਹੈ। ਆਤਮਾ ਵਾਹਿਗੁਰੂ ਦੀ ਜੋਤ ਆ ਅਤੇ ਉਹਦਾ ਇੱਕ ਰਸ ਵਸਦਾ ਹੈ, ਨਾਮ ਦਾ ਰਸ, ਇਹ ਦੇਹੀ ਦੇ ਅੰਦਰ ਹੀ ਵਸਦਾ ਹੈ, ਬ੍ਰਹਮ ਵੀ ਵਸਦਾ ਹੈ, ਜਿਸ ਕਰਕੇ ਇਹ ਸਾਰੀ ਕਿਰਿਆ ਸਰੀਰ ਕਰਦੇ ਨੇ। ਮਹਾਰਾਜ ਜੀ ਦੇ ਬਚਨ ਨੇ ਮਾਇਆ ਬ੍ਰਹਮ ਰਮੈ ਸਭ ਸੰਗ, ਮਾਇਆ ਅਤੇ ਬ੍ਰਹਮ ਸਾਰਿਆਂ ਨਾਲ ਹੀ ਇੱਕੋ ਜਿਹੇ। ਸਤਿਗੁਰਾਂ ਨੇ ਕਿਰਪਾ ਕੀਤੀ, ਪਹਿਲਾਂ ਇਹ ਸੀ ਵੀ ਮਾਇਆ ਨੂੰ ਸਭ ਕੁਝ ਨੂੰ ਛੱਡ ਕੇ ਹੱਠ ਕੀਤਾ ਯੋਗੀਆਂ ਨੇ, ਸੰਨਿਆਸੀਆਂ ਨੇ, ਨਾਗਿਆਂ ਨੇ, ਸਭ ਕੁਝ ਛੱਡ ਕੇ ਜੰਗਲਾਂ ਨੂੰ ਚਲੇ ਗਏ। ਲੇਕਿਨ ਮਾਇਆ ਮਨ ਵਿੱਚੋਂ ਨਹੀਂ ਨਿਕਲੀ, ਇਹਦਾ ਪ੍ਰਭਾਵ ਕਿਉਂਕਿ ਅੰਦਰ ਸੀ ਹਿਰਦੇ ਦੇ, ਇਹ ਦੇਹੀ ਦੇ ਨਾਲ ਅਟੈਚਮੈਂਟ ਆ ਇੰਦਰੀਆਂ ਦੀ, ਇੰਦਰੀਆਂ ਦੇ ਵਿੱਚ ਵਿਕਾਰ ਨੇ, ਉਹ ਮਨ ਨੇ ਵਿਕਾਰ ਨਹੀਂ ਛੱਡੇ, ਜਿਸ ਕਰਕੇ ਮਹਾਂਪੁਰਸ਼ ਭਗਤ ਜਨਾਂ ਨੂੰ ਕਹਿਣਾ ਪੈ ਗਿਆ ਵੀ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜ ਹੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਭੈੜਾ ਮਨ ਅਜੇ ਵੀ ਬੇਕਾਰ ਨਹੀਂ ਛੱਡਦਾ, ਹੱਠ ਕੀਤਾ ਸੀ, ਨਾਲ ਕਹਿੰਦੇ ਸੀ ਅਸੀਂ ਵੱਡੇ ਹਾਂ, ਇਹ ਗ੍ਰਹਿਸਥੀ ਤਾਂ ਮਾਇਆ ਵਿੱਚ ਫਸੇ ਹੋਏ ਨੇ, ਇਹ ਨਿੰਦਿਆ ਵੀ ਕਰਦੇ ਸੀ, ਇਹ ਹੱਠ ਬਣ ਗਏ ਸੀ ਦੋਵੇਂ। ਜਿਹੜੇ ਗ੍ਰਹਿਸਥੀ ਸੀ ਉਹ ਇੰਨੇ ਮਾਇਆ ਵਿੱਚ ਉਲਝ ਗਏ ਵੀ ਵਿਕਾਰ 'ਤੇ ਮਿਲੀ ਗਏ, ਇਹ ਪੂਰਤੀ ਤਾਂ ਹੋ ਗਈ, ਦੂਜੀ ਮਾਇਆ ਨੂੰ ਇੰਨਾ ਗ੍ਰਹਿਣ ਕਰ ਲਿਆ, ਇੰਨੇ ਫਸ ਗਏ, ਉਹਨਾਂ ਕੋਲ ਧਰਮ ਨਹੀਂ ਸੀ, ਉਹਨਾਂ ਧਰਮ ਨਹੀਂ ਕਮਾਇਆ। ਜਿਹੜੀ ਵੱਡੀ ਬਖਸ਼ਿਸ਼ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੀ ਹੈ ਸਾਡੇ 'ਤੇ, ਉਹ ਕਹਿੰਦੇ ਸੀ ਇਹ ਵਿਹਲੜਾ ਸਭ ਕੁਝ ਛੱਡ ਕੇ ਅਤੇ ਜੰਗਲਾਂ 'ਚ ਜਾ ਵੜੇ, ਇਹ ਵਿਹਲਿਆਂ ਦਾ ਕੰਮ ਹੈ, ਉਹਨਾਂ ਨੂੰ ਨਿੰਦੇ ਸੀ। ਉਹਨਾਂ ਅੰਦਰ ਵੀ ਹੱਠ ਬਹੁਤ ਸੀ, ਦੋਵਾਂ ਨੇ ਹੱਠ ਬਣਾ ਲਿਆ ਸੀ, ਵਿਚਕਾਰ ਧਰਮ ਸੀ ਜਿਹੜਾ ਵਿਚੋਲਾ ਸੀ। ਇਹ ਆਪਣੀ ਜਿਹੜੀ ਸੱਭਿਅਤਾ ਹੈ ਉਹ ਇਹ ਹੀ ਹੈ ਵੀ ਦੋਵਾਂ ਪਾਸਿਆਂ ਬੱਚਿਆਂ ਦੇ ਗੁਣ ਵੇਖੇ ਜਾਣ, ਰੰਗ ਰੂਪ ਵੇਖੇ ਜਾਣ, ਫਿਰ ਸਿਆਣਾ ਬੰਦਾ ਵਿੱਚ ਆਉਂਦਾ ਜੀ ਅਤੇ ਯਕੀਨ ਹੁੰਦਾ ਆਪਾਂ ਨੂੰ, ਦੋਵਾਂ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ, ਉਹਨੂੰ ਆਪਾਂ ਕਹਿੰਦੇ ਵਿਚੋਲਾ, ਅਤੇ ਦੋਵਾਂ ਸਰੀਰਾਂ ਦਾ ਮੇਲ ਹੋ ਜਾਂਦਾ। ਅਸਲ ਤਾਂ ਸੱਭਿਅਤਾ ਇਹੋ ਹੀ ਆਪਣੀ। ਇਵੇਂ ਹੀ ਸਾਧ ਸੰਗਤ ਜੀ ਇੱਧਰ
ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਧਰਮ ਵਿਚੋਲਾ ਹੈ, ਆਤਮਾ ਨੇ ਪਰਮਾਤਮਾ ਤੱਕ ਪਹੁੰਚਣਾ ਹੈ। ਇਹ ਸਰੀਰਾਂ ਨੂੰ ਪਾ ਕੇ ਜੇ ਧਰਮ ਕਮਾਵਾਂਗੇ, ਧਰਮ ਵਿੱਚ ਵਿਚੋਲਾ ਹੈ ਦੋਵਾਂ ਦੇ ਹੱਠ ਨੂੰ। ਸੋ ਧਰਮ ਨੇ ਖਤਮ ਕਰ ਦਿੱਤਾ, ਦੋਵਾਂ ਨੂੰ ਸੱਚੇ ਬਣਾ ਦਿੱਤਾ। ਮਹਾਰਾਜ ਜੀ ਦੇ ਬਚਨ ਨੇ ਪਰ ਵਿਰਤ ਸੰਸਾਰੀ, ਸੰਸਾਰ ਵਿੱਚ ਲੱਗ ਜਾਣਾ ਮਾਇਆ ਵਿੱਚ, ਪਰਵਿਰਤ ਨਿਰਵਿਰਤ ਅਤੇ ਤਿਆਗ ਬੈਰਾਗ, ਨਿਰਵਿਰਤੀ ਤਿਆਗ, ਪਰਵਿਰਤ ਨਿਰਵਿਰਤ ਹੱਠਾ ਦੋਵੇ, ਇਹ ਦੋਵੇਂ ਹੱਠ ਹੱਠ ਬਣ ਗਏ ਸੀ। ਵਿੱਚ ਧਰਮ ਫਿਰ ਆ ਰਹਿ ਬਾਰੇ, ਵਿੱਚ ਧਰਮ ਜਿਹੜਾ ਜਦੋਂ ਆ ਗਿਆ ਉਹ ਵਿਚੋਲਾ ਬਣ ਗਿਆ। ਰਹਿ ਬਾਰਿਆ ਰਹਿ ਦੇਣ ਵਾਲਾ, ਦੋਵਾਂ ਦੀ ਅਟੈਚਮੈਂਟ ਕਰਨ ਵਾਲਾ ਵਿਚੋਲਾ ਆ ਗਿਆ ਧਰਮ ਵਿੱਚ। ਸਤਿਗੁਰਾਂ ਧਰਮ 'ਤੇ ਜ਼ੋਰ ਦਿੱਤਾ, ਪੂਰਾ ਧਰਮ 'ਤੇ। ਦੋ ਜੋੜੀਆਂ ਸਰੀਰਾਂ ਦਾ ਸੁਮੇਲ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ ਪੁਨਰ ਵਿਆਹ ਵਿਧਵਾ ਵਿਵਾਹ ਦੀ ਰੀਤੀ ਚਲਾਈ, ਸਤੀ ਪ੍ਰਥਾ ਹਟਾਈ, ਬਹੁਤ ਗੁਣ ਦਿੱਤੇ, ਉੱਥੇ ਸਿੱਖਾਂ ਕਿਹਾ ਮਹਾਰਾਜ ਇਹ ਵੀ ਦੱਸ ਦਿਓ ਪਤੀ ਪਤਨੀ ਦਾ ਕਿਹੋ ਜਿਹਾ ਸੰਯੋਗ ਹੁੰਦਾ। ਤਾਂ ਆਪ ਜੀ ਨੇ ਕਿਹਾ ਧਨ ਪੇਰੇ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀ ਹੈ ਸੋਏ। ਅਸੀਂ ਰੂਹਾਂ ਦੇ ਮੇਲ ਨੂੰ ਪਤੀ ਪਤਨੀ ਮੰਨਦੇ ਹਾਂ, ਕੇਵਲ ਦੋ ਸਰੀਰਾਂ ਦੇ ਮਿਲਾਪ ਨੂੰ ਨਹੀਂ, ਰੂਹਾਂ ਦੇ ਮਿਲਾਪ ਨੂੰ। ਉਹ ਤਾਂ ਹੋਵੇਗਾ ਜੇ ਧਰਮ ਵਿੱਚ ਹੋਵੇਗਾ। ਪਹਿਲੀ ਲਾਮ ਧਰਮ ਤੋਂ ਸ਼ੁਰੂ ਹੋਈ ਹੈ। ਸੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੀ ਫਰਮਾਇਆ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਿਰੜ ਹੋ, ਪਾਪ ਤਜਾਇਆ ਬਲਰਾਮ ਜੀਓ। ਬ੍ਰਹਮੇ ਦੀ ਬਾਣੀ ਵੇਦ ਆ, ਉਹਨੇ ਵੀ ਧਰਮ ਪਹਿਲਾਂ ਕੀ ਕਿਹਾ ਵਾ, ਧਰਮ ਵਿੱਚ ਆ ਗਿਆ। ਧਰਮ ਗੁਰੂ ਨਾਨਕ ਦਾ ਬਹੁਤ ਸੌਖਾ ਵਾ, ਬਚਿਓ ਬਹੁਤ ਸੌਖਾ ਵਾ, ਜੇ ਧਾਰਨ ਕਰੋਗੇ ਦੋਵੇਂ ਲੋਕ ਸੁੱਖ ਸਦਾ ਹੀ ਆਨੰਦ ਬਣਿਆ ਰਹੇਗਾ। ਜੇ ਸ਼ਬਦ ਕੀਰਤਨ ਅਤੇ ਤੁਸੀਂ ਇਕਾਗਰਤਾ ਦਾ ਦਾਨ ਦਿੱਤਾ, ਲਾਵਾਂ ਦਾ ਪੜ੍ਹਨ ਦਾ ਆਨੰਦ ਆਇਆ, ਕੇਵਲ ਪੜ੍ਹਨ ਦਾ, ਵਿਚਾਰੀਆਂ ਨਹੀਂ ਆਪਾਂ, ਅਤੇ ਕੀਰਤਨ ਦਾ ਆਨੰਦ ਆਇਆ, ਅਤੇ ਫਿਰ ਜੇ ਗੁਰੂ ਦਾ ਮਿਸ਼ਨ ਆ ਗਿਆ ਆਪਣੇ 'ਤੇ, ਸਾਰੀ ਜ਼ਿੰਦਗੀ ਆਨੰਦ ਨਾ ਬਣ ਜਾਏਗਾ। ਆਨੰਦ ਕਾਰਜ ਦਾ ਮਤਲਬ ਆਨੰਦਮਈ ਜੀਵਨ। ਮਹਾਰਾਜ ਜੀ ਨੇ ਗੁਰਮੁਖ ਨਾਮ ਦਾ ਨਿਸ਼ਨਾਨ ਦੇ ਧਾਰਨੀ ਬਣਾਇਆ ਜੀ। ਇਹ ਧਰਮ ਕੀ ਹੈ? ਸਭ ਤੋਂ ਵੱਡਾ, ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਸ਼੍ਰੋਮਣੀ ਧਰਮ ਆ, ਗੁਰੂ ਵਾਲਾ ਬਣ ਕੇ, ਗੁਰੂ ਦੇ ਸਨਮੁਖ, ਗੁਰੂ ਦਾ ਉਪਦੇਸ਼ ਲੈ ਕੇ, ਨਾਮ ਦੀ ਦਾਤ, ਅਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਕਰਨਾ, ਤਨ ਪਵਿੱਤਰ, ਫਿਰ ਨਾਮ ਜਪਣਾ, ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਕਰਕੇ ਨਾਮ ਜਪਣਾ ਹੈ। ਆਰ ਦੋਵਾਂ ਜੀਆਂ ਨੇ ਘੱਟ ਤੋਂ ਘੱਟ ਬਾਣੀ ਪੜ੍ਹਨੀ ਹੈ, ਨਾਮ ਜਪਣਾ ਵਾਹਿਗੁਰੂ ਮੂਲ ਮੰਤਰ, ਅਤੇ ਫਿਰ ਆਪਣੀ ਕਿਰਤ ਕਰਨੀ ਹੈ, ਫਿਰ ਉਹਦੇ ਵਿੱਚੋਂ ਵੀ ਦੂਜਿਆਂ ਵਾਸਤੇ, ਧਰਮ ਵਾਸਤੇ ਦਸਵੰਧ ਕੱਢਣਾ ਵਾ, ਲੋੜਵੰਦਾਂ ਗਰੀਬਾਂ ਦੀ ਸਹਾਇਤਾ ਕਰਨੀ, ਦਾਨ ਕਰਨਾ। ਤਿੰਨ ਗੁਣ ਨੇ ਵੱਡੇ, ਮਨ ਬਾਣੀ ਸਰੀਰ ਕਰਕੇ ਪਵਿੱਤਰ ਕੀਤਾ ਵਾ ਇਹਦੇ ਵਿੱਚ ਰੱਖ ਕੇ, ਅਤੇ ਫਿਰ ਮਾਇਆ ਦੇ ਵਿੱਚ ਰਹਿੰਦਿਆਂ ਉਹ ਬ੍ਰਹਮ ਜਿਹੜਾ ਜਿਹਨੂੰ ਪਾ ਕੇ ਮਾਨਸ ਦੇਹੀ ਦੀ ਸਫਲਤਾ ਹੀ ਹੈ, ਇਹਦਾ ਫਲ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਵੀ ਪ੍ਰਾਪਤ ਹੋ ਜਾ। ਮਹਾਰਾਜ ਕਿਰਪਾ ਕਰਨ, ਇਹ ਮਿਸ਼ਨ ਹੈ। ਗੁਰਮੁਖ ਬਣਨਾ ਅਤੇ ਆਪਣੇ ਧਰਮ ਵਿੱਚ ਪਰਪੱਕ ਹੋਣਾ ਜ਼ਰੂਰੀ ਹੈ। ਗੁਰੂ ਨਾਨਕ ਦੇ ਮਿਸ਼ਨ ਵਿੱਚ ਜੇ ਗ੍ਰਹਿਸਥੀ ਹੈ, ਜੇ ਗ੍ਰਹਿਸਥ ਹੈ ਤਾਂ ਇਹ ਪ੍ਰਵਾਨ ਹੈ। ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਿ ਕਬੀਰ ਜਾਗ੍ਰਹਿ ਕਰੈ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਭਾਗ। ਫਿਰ ਧਰਮ ਜ਼ਰੂਰੀ, ਨਾਮ ਜਪਣਾ, ਬਾਣੀ ਪੜ੍ਹਨੀ, ਇਸ਼ਨਾਨ ਕਰਨਾ ਹਰ ਰੋਜ਼, ਸੋ ਕਿਰਤ ਕਰਨੀ, ਦਾਨ ਕਰਨਾ, ਇਹਨਾਂ ਨਾਲ ਤਿੰਨਾਂ ਗੁਣਾਂ ਨਾਲ ਮਨ ਵੀ, ਬੋਲ ਵੀ, ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਫਿਰ ਇਹਨੂੰ ਕੋਈ ਨਹੀਂ ਕਹਿ ਸਕਦਾ ਵੀ ਇਹ ਫਸਿਆ ਹੋਇਆ ਜੀ ਗ੍ਰਹਿਸਥ ਵਿੱਚ, ਸੰਸਾਰ ਵਿੱਚ, ਜਾਂ ਇਹ ਸੋ ਇਸ ਤਰ੍ਹਾਂ ਕਾਮਯਾਬ ਨਹੀਂ ਹੈ। ਸੋ ਕੋਈ ਨਹੀਂ ਕਹਿ ਸਕਦਾ, ਗੁਰਮੁਖ ਬਾਜੀ ਜਿੱਤ ਜਾਂਦੇ ਨੇ ਦੋ ਲੋਕਾਂ ਦੀ, ਸਤਿਗੁਰੂ ਕਿਰਪਾ ਕਰਨ। ਇਹ ਸਾਨੂੰ ਧਰਮ ਦਿੱਤਾ ਹੈ, ਧਰਮੀ ਹੋਣਾ ਬਹੁਤ ਲਾਜ਼ਮੀ ਹੈ। ਫਿਰ ਰੂਹਾਂ ਦਾ ਮੇਲ ਸ਼ਬਦ ਨਾਲ ਜੁੜ ਗਏ, ਅਤੇ ਰੂਹਾਂ ਦਾ ਮੇਲ ਆਤਮਾ ਜਦੋਂ ਨਾਮ ਜਪਦੇ ਹਾਂ ਆਪਾਂ, ਦੋਵੇਂ ਜੀ ਜਪਣ ਲੱਗ ਪੈਣ, ਫਿਰ ਤਾਂ ਇੱਕ ਦੂਜੇ ਦੇ ਫੁਰਨੇ ਵੀ ਬੁੱਝ ਲੈਂਦੇ ਨੇ,
ਰੂਹਾਂ ਦਾ ਮੇਲ ਹੋ ਜਾਂਦਾ, ਅਸਲ ਗੁਰੂ ਦਾ ਸ਼ਬਦ ਵਿੱਚ ਆ ਜਾਂਦਾ। ਜਦੋਂ ਨਾਮ ਬਾਣੀ ਅਤੇ ਰੂਹ ਇੱਕੋ ਹੀ ਹੈ ਸਾਰਿਆਂ ਅੰਦਰ। ਮਹਾਰਾਜ ਨੇ ਤਾਂ ਇੱਕੋ ਨੂੰ ਹੀ ਪਤੀ ਕਿਹਾ, ਬਾਕੀ ਸਾਨੂੰ ਸਾਰਿਆਂ ਨੂੰ, ਭਾਵੇਂ ਅਸੀਂ ਲਿੰਗ ਹਾਂ ਪੁਲਿੰਗ ਹਾਂ, ਸਾਨੂੰ ਉਹਦੀਆਂ ਔਰਤਾਂ ਹੀ ਕਿਹਾ ਇਸ 'ਤੇ। ਠਾਕੁਰ ਏਕ ਸਬਾਈ ਨਾਰ, ਉਹ ਤਾਂ ਹੈ ਰੂਹ ਇੱਕ ਹੀ ਹੈ ਸਾਰਿਆਂ ਦੀ ਅੰਦਰ। ਬਾਬਾ ਅਕਾਲ ਪੁਰਖ ਇੱਕੋ ਹੀ ਹੈ, ਫਿਰ ਉਹ ਮਿਲਾਪ ਹੋ ਜਾਂਦਾ ਹੈ ਅਤੇ ਆਨੰਦ ਹੀ ਆਨੰਦ ਸਤਿਗੁਰੂ ਕਿਰਪਾ ਕਰਨ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ। ਬਹੁਤ ਬਹੁਤ ਧੰਨਵਾਦ ਹੈ ਸੋ ਦੋਹਾਂ ਪਰਿਵਾਰਾਂ ਦਾ। ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸ ਆਨੰਦ ਕਾਰਜ ਵਿੱਚ, ਵਿਸ਼ੇਸ਼ ਕਰਕੇ ਲੜਕੀ ਵਾਲੇ ਪਰਿਵਾਰ ਵੱਲੋਂ ਸਰਦਾਰ ਅਮਰੀਕ ਸਿੰਘ ਜੀ ਹੁਣਾਂ ਵੱਲੋਂ ਉਹਨਾਂ ਨਾਲ ਸੁਨੇਹ ਜਨਾਉਂਦੇ ਹੋਏ, ਸਾਡੇ ਦਮਦਮੀ ਟਕਸਾਲ ਦੇ ਰਾਗੀ ਸਾਹਿਬਾਨ ਭਾਈ ਕੁਲਬੀਰ ਸਿੰਘ ਜੀ, ਭਾਈ ਸਤਨਾਮ ਸਿੰਘ ਜੀ, ਬਾਬਾ ਸਾਧੂ ਸਿੰਘ ਜੀ, ਭਾਈ ਦਲਜੀਤ ਸਿੰਘ ਜੀ, ਉਹਨਾਂ ਦੇ ਪਚੰਗੀ ਸਾਰੀ ਉਹਨਾਂ ਦੀ ਜਥਾ ਆਇਆ ਹੈ। ਅਸੀਂ ਧੰਨਵਾਦ ਕਰਦੇ ਹਾਂ, ਜੀਓ ਆਇਆਂ ਆਖਦੇ ਹਾਂ। ਸਤਿਗੁਰੂ ਇਸ ਭਾਗ ਜੋੜੀ ਨੂੰ ਖੁਸ਼ੀਆਂ ਪ੍ਰਦਾਨ ਕਰਨ। ਬੀਬੀਆਂ ਭੈਣਾਂ ਦਾ ਵਿਸ਼ੇਸ਼ ਕਰਕੇ ਧੰਨਵਾਦ, ਜਿਨ੍ਹਾਂ ਬੇਨਤੀ ਪ੍ਰਵਾਨ ਕੀਤੀ, ਚੁੱਪ ਦਾ ਦਾਨ ਬਖਸ਼ਿਆ। ਗੁਰੂ ਦੀ ਹਜ਼ੂਰੀ ਵਿੱਚ ਜਿਵੇਂ ਭੈਣ ਜੀ ਹੁਣਾਂ ਨੇ ਕਿਹਾ ਕਿ ਫਤਿਹ ਬੁਲਾਈਏ, ਅਤੇ ਉਹ ਵੀ ਨਾਮ ਆ, ਉਹਦਾ ਵੀ ਜਵਾਬ ਦੇਣਾ। ਇੱਥੇ ਇੰਨੀ ਇਕਾਗਰਤਾ ਬਣੇ ਕਿ ਇਹ ਸਾਰਾ ਕੁਝ ਜਿਹੜਾ ਸਾਨੂੰ ਜੋੜਿਆ ਖੁਸ਼ੀ ਗਮੀ ਦੇ ਟਾਈਮ, ਸ਼ਬਦ ਨਾਲ, ਨਾਮ ਬਾਣੀ ਨਾਲ, ਅਤੇ ਨਾਮ ਜਪੀਏ ਅਸੀਂ, ਇੱਕ ਇੱਕ ਸਵਾਸ ਸਾਡਾ ਸਫਲਾ ਹੋਵੇ, ਉਹ ਤਾਂ ਇਕਾਗਰਤਾ ਜੇ ਬਣੇਗੀ। ਜੇ ਇਕਾਗਰਤਾ ਬਣੇਗੀ, ਇਹ ਕੋਈ ਇੰਗਲਿਸ਼ ਨਹੀਂ ਜਾਂ ਕੋਈ ਉਰਦੂ ਨਹੀਂ ਜਾਂ ਸੰਸਕ੍ਰਿਤ ਨਹੀਂ ਬਾਣੀ ਵੀ ਜਿਹਦੀ ਸਮਝ ਨਾ ਪਵੇ। ਇੰਨੇ ਸੋਹਣੇ ਸ਼ਬਦ ਢੁਕਵੇਂ ਰਾਗੀ ਸਿੰਘ ਆਉਂਦੇ ਨੇ ਵੀ ਬੰਦਾ ਸੁਣ ਕੇ ਜਿਹਨੂੰ ਮਾੜੀ ਜਿਹੀ ਵੀ ਵਿਚਾਰ ਆਉਂਦੀ, ਟਿਕਾ ਬਣਦਾ, ਆਨੰਦ ਹੀ ਬਣ ਗਿਆ, ਨਿਹਾਲ ਹੋ ਜਾਂਦਾ ਹੈ। ਹਉਂ ਮੈਂ ਖੋਈ ਕਰੇ ਸੀਗਾ। ਸੋ ਵੇਖੋ ਆਪਾਂ ਸ਼ਬਦ ਸੁਣੇ ਨੇ ਅਤੇ ਇਹ ਇਕਾਗਰਤਾ ਮਹਾਰਾਜ ਬਖਸ਼ਿਸ਼। ਆਪਣਾ ਫਰਜ਼ ਹੁੰਦਾ ਵੀ ਆਪਾਂ ਇਹ ਇੱਕ ਇੱਕ ਸਵਾਸ, ਜੇ ਮਹਾਰਾਜ ਨੇ ਟਾਈਮ ਬਖਸ਼ਿਆ ਖੁਸ਼ੀ ਦਾ, ਪਹਿਲਾਂ ਵੀ ਵਾਧੂ ਖਾ ਪੀ ਕੇ ਆਉਂਦੇ ਹਾਂ ਜਾਂ ਕੋਈ ਭੁੱਖ ਲਈ, ਇਹ ਵੀ ਗੱਲ ਨਹੀਂ ਹੁੰਦੀ ਵੀ ਥੱਲੇ ਜਾਣਾ ਪੈ ਜੇ, ਅਤੇ ਉਦੋਂ ਉਹ ਹਾਜ਼ਮ ਹੋ ਜਾਂਦਾ ਜਦੋਂ ਨੂੰ ਆਨੰਦ ਕਾਰਜ ਹੋ ਜਾਂਦਾ, ਜਾਂਦਿਆਂ ਨੂੰ ਫਿਰ ਥੱਲੇ ਵਾਧੂ ਮਾਲ ਮੱਤਾ। ਇਸ ਕਰਕੇ ਜਿੰਨਾ ਕੁ ਚਿਰ ਆਪਾਂ ਆਉਂਦੇ ਹਾਂ, ਪੂਰਾ ਲਾਹਾ ਲਿਆ ਕਰੀਏ। ਭੈਣਿਓ ਬੀਬੀਓ, ਤੁਹਾਡਾ ਬਹੁਤ ਧੰਨਵਾਦ ਅੱਗੇ ਤੋਂ ਵੀ, ਕਿਉਂਕਿ ਸਾਡੇ ਸੈਕਟਰੀ ਸਾਹਿਬਾਨ ਫਿਰ ਉਹ ਵੀ ਨਾਰਾਜ਼ ਹੁੰਦੇ ਆ, ਸਾਡਾ ਵੀ ਮਨ ਦੁਖੀ ਹੁੰਦਾ ਜਦੋਂ ਸੰਗਤ ਨੂੰ ਵਾਰ ਵਾਰ ਅਸੀਂ ਕਹਿੰਦੇ ਹਾਂ ਕਿ ਠੀਕ ਨਹੀਂ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਹੁਣ ਆਪਾਂ ਸਲੋਕ ਪੜ੍ਹ ਕੇ ਅਰਦਾਸ ਬੇਨਤੀ ਅਤੇ ਸਤਿਗੁਰਾਂ ਦੇ ਸ਼੍ਰੀ ਮੁੱਖ ਵਾਕ, ਉਸ ਤੋਂ ਬਾਅਦ ਸੰਪੂਰਨਤਾ ਹੋਵੇਗੀ ਆਨੰਦ ਕਾਰਜ ਦੀ। ਦਾਸ ਵੱਲੋਂ ਹੋਈਆਂ ਭੁੱਲਾਂ ਮਾਫ਼ ਕਰਨੀਆਂ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ।

महस कोई न जाने तुमरायन उचे ते ऊचा भगवान।

ਸ੍ਰੀ ਭਗਵਤੀ ਜੀ ਸਹਾਈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ,

ਜਿਨ੍ਹਾਂ ਸਿੰਘਾਂ ਸਿੰਘ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਅਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹ ਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ਿਓ ਮਤ ਪਾਧਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਰਦਾਰ ਬਲਜਿੰਦਰ ਸਿੰਘ ਜੀ ਮੰਡੇਰ ਸਰਦਾਰਨੀ ਇੰਦਰਜੀਤ ਕੌਰ ਜੀ ਮੰਡੇਰ ਤਿੰਨਾਂ ਦੇ ਸਪੁੱਤਰ ਕਾਕਾ ਅਮਨ ਇੰਦਰ ਸਿੰਘ ਮੰਡੇਰ ਅਤੇ ਸਰਦਾਰ ਅਮਰੀਕ ਸਿੰਘ ਜੀ ਸਰਦਾਰਨੀ ਹਰਵਿੰਦਰ ਕੌਰ ਜੀ ਤਿੰਨਾਂ ਦੀ ਸਪੁੱਤਰੀ ਬੀਬਾ ਗੁਰਪਿੰਦਰ ਕੌਰ ਸਤਿਗੁਰੂ ਮਹਾਰਾਜ ਜੀ ਓ ਸੁਭਾਗ ਜੋੜੀ ਕਾਕਾ ਅਮਨ ਇੰਦਰ ਸਿੰਘ

ਅਨੰਦ ਸਾਹਿਬ ਵਧਾਈ ਦੇ ਸ਼ਬਦਾਂ ਕੀਰਤਨ ਗੁਰਮਤਿ ਵਿਚਾਰਾਂ ਰਾਹੀਂ ਸੰਪੰਨ ਹੋਏ ਹਨ। ਆਪ ਜੀ ਕੇ ਹਜ਼ੂਰ ਸਜ ਕੇ ਲਾਵਾਂ ਦੇ ਪਾਠ ਉਚਾਰਨ ਕਰਦਿਆਂ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਸੇਵਕਾਂ ਤੋਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ ਕਿਰਪਾ ਕਰਨੀ ਮਹਾਰਾਜ ਜੀਓ। ਸੁਭਾਗ ਜੋੜੀ ਕਾਕਾ ਅਮਨ ਇੰਦਰ ਸਿੰਘ ਬੀਬਾ ਗੁਰਪਿੰਦਰ ਕੌਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ। ਬੱਚਿਆਂ ਨੂੰ ਧਨ ਪਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ ਵਾਲਾ। ਆਪਸ ਵਿੱਚ ਪ੍ਰੇਮ ਇਤਫਾਕ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ। ਸੁਭਾਗ ਜੋੜੀ ਗ੍ਰਿਸਤ ਧਰਮ ਵਿੱਚ ਪ੍ਰਵੇਸ਼ ਹੋਈ ਹੈ, ਆਪ ਜੀ ਨੇ ਗ੍ਰਿਸਤ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ। ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਬਣਾਉਣਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਸੁਭਾਗ ਜੋੜੀ ਵੱਲੋਂ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੋਸ਼ਾਕ ਕੇ ਭੇਟ ਕੀਤੇ ਗਏ ਹਨ, ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਪੋਸ਼ਾਕੇ ਅੰਗੀਕਾਰ ਕਰੋ, ਲੋਕ ਪਰਲੋਕ ਵਿੱਚ ਪੜਦੇ ਕਜਨੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ। ਦੋਹਾਂ ਹੀ ਪਰਿਵਾਰਾਂ ਵੱਲੋਂ ਤੇਤਿਆਂ ਪੁਤੇਤਿਆਂ ਵੱਲੋਂ ਆਪ ਜੀ ਕੇ ਹਜ਼ੂਰ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਆਨੰਦ ਕਾਰਜ ਵਿੱਚ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਪੇ ਢਾਹਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਕਿਰਪਾ ਕਰੋ ਪਾਵਨ ਸ਼੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ।

ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ, ਇੱਥੇ ਆਨੰਦ ਕਾਰਜ ਸਮਾਗਮ ਦੀ ਸੰਪੂਰਨਤਾ ਹੈ। ਹੁਣ ਆਪ ਸੰਗਤਾਂ ਨੇ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਨ ਤੋਂ ਬਾਅਦ ਲੰਗਰ ਹਾਲ ਵਿੱਚ ਪਹੁੰਚ ਕੇ ਉੱਥੇ ਇੱਥੇ ਕੇਵਲ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਨੂੰ ਪਿਆਰ ਦੇਣਗੇ, ਸ਼ਗਨ ਲਾਉਣਗੇ, ਅਤੇ ਲੰਗਰ ਹਾਲ ਵਿੱਚ ਉੱਥੇ ਬਾਕੀ ਸਾਰੀ ਸੰਗਤ ਨੇ ਬੱਚਿਆਂ ਨੂੰ ਪਿਆਰ ਦੇਣਾ ਹੈ। ਸੋ ਇੱਥੇ ਗੁਰੂ ਕੀ ਹਜ਼ੂਰੀ ਅੰਦਰ ਬੇਨਤੀ ਹੈ ਵੀ ਜਿਨ੍ਹਾਂ ਨੇ ਵੀ ਬੱਚਿਆਂ ਨੂੰ ਪਿਆਰ ਦੇਣਾ ਹੈ, ਸਿਰ 'ਤੇ ਹੱਥ ਨਹੀਂ ਰੱਖਣਾ, ਦੋਵਾਂ ਦੇ ਸਿਰ 'ਤੇ ਹੱਥ ਕਿਸੇ ਨੇ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਅਰਦਾਸ ਕੀਤੀ ਹੈ। ਸਿਰ 'ਤੇ ਵੱਡਿਆਂ ਦਾ ਹੱਥ ਹੁੰਦਾ, ਹੁਣ ਗੁਰੂ ਸਾਹਿਬ ਦਾ ਹੱਥ ਹੋਵੇਗਾ, ਤਾਂ ਕਿ ਇਹਨਾਂ ਦੇ ਫਿਰ ਆਪਾਂ ਸਾਹਮਣੇ ਆਪ ਹੱਥ ਨਹੀਂ ਰੱਖਣਾ। ਇਹ ਬੇਨਤੀ ਹੈ, ਧਿਆਨ ਰੱਖਣਾ ਹੈ ਬੱਚਿਆਂ ਨੂੰ ਜਿਨ੍ਹਾਂ ਨੇ ਵੀ ਇੱਥੇ ਸ਼ਗਨ ਲਾਉਣਾ ਹੈ। ਬਾਕੀ ਸਾਰੀ ਸੰਗਤ ਨੇ ਲੰਗਰ ਹਾਲ ਵਿੱਚ ਪ੍ਰਬੰਧ ਕੀਤਾ ਹੈ, ਉੱਥੇ ਪਿਆਰ ਦੇਣਾ ਹੈ। ਜਿਨ੍ਹਾਂ ਚਿਰ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਬੈਠਣਾ ਹੈ, ਚੁੱਪ ਦਾ ਦਾਨ ਬਚ। ਇਹ ਬੇਨਤੀ ਫਿਰ ਹੈ, ਕਿਸੇ ਨੇ ਪਿੱਠ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਨਹੀਂ ਖੜੋਣਾ, ਇਹ ਵੀ ਧਿਆਨ ਰੱਖਣਾ। ਆਪਾਂ ਗੁਰੂ ਸਾਹਿਬ ਦਾ ਸਨਮਾਨ ਰੱਖਣਾ ਹੈ, ਭੈ ਭਾਵਨੀ, ਜਿਨ੍ਹਾਂ ਦੀ ਕਿਰਪਾ ਨਾਲ ਇਹ ਕਾਰਜ ਸੰਪੰਨ ਹੋਏ ਨੇ, ਇਹ ਬੱਚਿਆਂ 'ਤੇ ਬਖਸ਼ਿਸ਼ ਹੋਈ ਹੈ, ਗੁਰੂ ਸਾਹਿਬ ਦਾ ਆਪਾਂ ਧਿਆਨ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਈਸ਼ਵਰੀ ਜੈ ਮਾਤ ਪਿਤਾ ਸਤਮੀਤ ਨਾ ਪਾਈ
1: ਮਨ ਹੋਆ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਪਿਆਨ ਦੂਤ ਜਮ ਦਲ
1: ਤੈ ਕੇਵਲ ਨਾਮ ਸੰਗ ਤੇਰੇ ਚਲੇ
0: ਜੈ ਮੁਸ਼ਕਲ ਹੋਵੇ ਅਤ ਪਾਰੀ
1: ਹਰ ਕੋ ਨਾਮ ਕਿਨ ਮਾਹੇ ਉਦਾਰੀ
0: ਨਿਕ ਪਹਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲਾ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਰੋਰੀ ਬੰਦ ਨਾ ਪਰੈ
1: ਹਰ ਕਾ ਨਾਮ ਜਪਤ ਨਿਸਤਰੇ
0: ਨਿਕ ਮਾਇਆ ਰੰਗ ਤਿਖ ਨਾ ਬਜਾਵੈ
1: ਹਰ ਕਾ ਨਾਮ ਜਪਤ ਅਗਾਵੇ
0: ਜਹ ਮਾਰਗ ਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਹੈ ਪਾਰ ਪਰਾਹੀ
0: ਨਿਕ ਬਿਗਨ ਜਿਹ ਆਏ ਸੰਘਾਰ
1: ਹਰ ਕਾ ਨਾਮ ਤਤਕਾਲ ਉਦਾਰੇ
0: ਨਿਕ ਜੋਨ ਜਨ ਮੈਂ ਮਰ ਜਾਮ
1: ਨਾਮ ਜਪਤ ਪਾਵੇ ਵਿਸਰਾਮ
0: ਓ ਮਹਿਲਾ ਮਲਕ ਬੋ ਨਾ ਤੋਵੈ
1: ਹਰ ਕਾ ਨਾਮ ਕੋਟ ਪਾਵ ਖੋਵੇ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ ਸਾਧ ਕੇ ਸੰਗ
0: ਜਹ ਮਾਰਗ ਕੇ ਗਨ ਜਾਹੇ ਨਕੋਸਾ
1: ਹਰ ਕਾ ਨਾਮ ਉਹਾ ਸੰਗ ਤੋਸਾ
0: ਜਹ ਪੈਂਡੇ ਮਹਾਨ ਦੁਗਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਆਨੂ
1: ਹਰ ਕਾ ਨਾਮ ਤੈ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰੇ ਸ਼ਾਮ
0: ਜਹਾਂ ਤ੍ਰਿਖਾ ਮਨ ਤੁਝ ਆ ਕਰਖ
1: ਤੈ ਨਾਨਕ ਹਰ ਹਰ ਅੰਮ੍ਰਿਤ

0: ਜੇ ਕੋ ਜਨਮ ਮਨ ਤੇ ਡਰੈ
1: ਸਾਜਨਾ ਕੀ ਸਰਨੀ ਪਰੇ
0: ਜੇ ਚਣ ਕੋ ਪ੍ਰਭ ਦਰਸ ਪਿਆਸਾ
1: ਨਾਨਕ ਦਾ ਕੇ ਬਲ ਬਲ ਜਾਸਾ
0: ਸਗਲ ਪੁਰਖ ਮਹਿ ਪੁਰਖ ਪ੍ਰਧਾਨ
1: ਸਾਸੰਗ ਜਾ ਕਾ ਮਟ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ
1: ਸੋ ਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਨਾਮ ਤੇ ਨਿਕਟ ਕਟ ਚੀਨਾ

0: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾਜ ਜੁੜ ਜੁੜ ਸੰਗ ਮਚੇ
1: ਜੋ ਛੜਨਾ ਸੋ ਅਸਥਰ ਕਰ ਮਾਨੇ
0: ਜੋ ਹੋਵਨ ਸੋ ਦੂਰ ਪੁਰਾਣੇ
1: ਛੋੜ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਇ ਤਿਸ ਪਰ ਹਰੇ
1: ਚੰਦਨ ਲੇਪ ਤਾਰੇ ਧੋਏ
0: ਕਰਤਵ ਪ੍ਰੀਤ ਬਸਮ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਬੇਕਰਾਲ
0: ਨਾਨਕ ਕਾੜ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
0: ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਪੇਖ ਅੰਤਰ ਮਲ ਮਾਇਆ
0: ਸ਼ਪਸ ਨਹੀਂ ਕਸ਼ੂ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ
0: ਅੰਤਰ ਵਿਆਪਨ ਲੋਕ ਸੁਵਾਨ
1: ਅੰਤਰ ਅਗਨ ਬਾਹਰ ਤਨ ਸੁਆਹਾ
0: ਕਰੀ ਪਾਤਰ ਕੈਸੇ ਤਰੇ ਅਤਾਹ
1: ਜਾ ਕੇ ਅੰਤਰ ਬਸੈ ਪ੍ਰਭ ਆਪ
0: ਨਾਨਕ ਦੇ ਜਨ ਸਹਿਜ ਸਮਾਤ
1: ਸੁਨੰਦਾ ਕੈਸੇ ਮਾਰਗ ਪਾਵੈ
0: ਕਰ ਕੋ ਲਿਓ ਉੜੀ ਨ ਬਹਾਵੇ
1: ਕਹਾ ਬਿਚਾਰਤ ਬੁੱਝੈ ਡੋਰਾ
0: ਕਿਸੀ ਕਹੀਏ ਤੋ ਸਮਝੇ ਬੋਰਾ
1: ਕਹਾ ਬਿਸਮਨ ਪਾਵੈ ਗੰਗ
0: ਜਤਨ ਕਰੇ ਤੋ ਵੀ ਸੁਰ ਭੰਗ
1: ਪਿੰਗਲ ਪਰਬਤ ਪਰ ਪਵਨ
0: ਨਹੀਂ ਹੋ ਧੂਆ ਉਸ ਗਵਨ
1: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਕਰੇ
1: ਸੰਗ ਸੁਹਾਈ ਸੋ ਆਵੈ ਨਾ ਚੀਤ
0: ਰਾਇਤਾ ਸੋ ਪ੍ਰੀਤ
1: ਬਲੂਆ ਕੇ ਗ੍ਰਹਿ ਪੀਤਰ ਵਸੈ
0: ਅਨੰਤ ਕੇਲ ਮਾਇਆ ਰੰਗ ਰਸੇ
1: ਦ੍ਰਿੜ ਕਰ ਮਾਨੇ ਮਨਹਿ ਪ੍ਰਤੀਤ
0: ਕਾਲ ਨਾ ਆਵੇ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਵਿਕਾਰ ਮਹਾ ਲੋਭ ਦਰੋਹ
1: ਆਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰੱਖ ਲਿਓ ਆਪਣ ਕਰੇ ਕਰਮ
1: ਤੂੰ ਠਾਕਰ ਤੁਮ ਪਹਿ ਅਰਦਾਸ
0: ਪਿੰਡ ਸਭ ਤੇਰੀ ਰਾਸ
1: ਤੂੰ ਮਾਤ ਪਿਤਾ ਹਮ ਬਾਰਕ ਤੇਰੇ
0: ਤੇਰੀ ਕਿਰਪਾ ਮੈਂ ਸੁਖ ਨੇਰੇ
1: ਓਏ ਨਾ ਜਾਣੇ ਤੁਮਰਾ ਅੰਤ
0: ਉੱਚੇ ਤੇ ਉੱਚਾ ਭਗਵੰਤ
1: ਸਗਲ ਸਮੱਗਰੀ ਤੁਮਰੇ ਸੁਤ ਧਾਰੀ
0: ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੇ

0: ਜੇ ਸਦ ਨਮਸਕਾਰਾ
1: ਜਾ ਕੇ ਮਨ ਲਾਗਾ ਪ੍ਰਭ ਮੀਠਾ
0: ਸਰਬ ਸੁਖ ਤਨ ਮਨ ਮੁਠਾ
1: ਜੇ ਜਨ ਆਪਣਾ ਹੁਕਮ ਮਨਾਇਆ
0: ਸੋਕ ਨਾਨਕ ਦਿਨ ਪਾਇਆ
1: ਅਗਨਤ ਸਾਹੂ ਆਪਣੀ ਦੇ ਰਾਸ
0: ਪਾਤ ਪੀਤ ਵਰਤੇ ਅਨੰਤ ਉਲਾਸ
1: ਆਪਣੇ ਮਾਨ ਕਚ ਬਹਾ ਸਾਹੂ ਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਖੋਵੇ
0: ਔਰ ਉਸਕਾ ਵਿਸ਼ਵਾਸ ਨਾ ਹੋਵੇ
1: ਜਿਸ ਕੀ ਬਸਤ ਤਿਸ ਆਗ

0: ਮਮਤਾ ਮਾਇਆ
1: ਮਿਥਿਆ ਰੋਜ ਰਾਜ ਜੋਵਨ ਤਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸ ਬਸਤਰ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
1: ਮਿਥਿਆ ਤ੍ਰੋਹ ਮੋਹ ਅਪਮਾਨ
0: ਮਿਥਿਆ ਆਪਸ ਉਪਰ ਕਰਤ ਕੁਮਾਨ
1: ਅਸਤਰ ਭਗਤ ਹਸਾਦ

0: ਸਿਮਰਨ ਸਿਮਰਨ ਦਿਨ ਰੈਨ ਬੈਠਾ ਬਿਹਾਏ
1: ਮੇਘ ਬਿਨਾ ਜੋ ਖੇਤੀ ਜਾਏ
0: ਗੋਬਿੰਦ ਭਜਨ ਮਿਨ ਮਿਰਥੇ ਸਭ ਕਾਮ
1: ਜੋ ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇ ਜਨ ਜਹ ਕਟ ਬਸੇ ਉਹ ਹਰ ਨਾਉ
1: ਨਾਨਕ ਤਾ ਕੇ ਬਲ ਬਲ ਜਾਓ
0: ਰਹਿਤ ਅਵਰ ਕਛ ਅਮਰ ਕਮਾਵਤ
1: ਮਨੇ ਪ੍ਰੀਤ ਮੁਖ ਕਣ ਲਾਵਤ
0: ਜਾਨਨ ਹਰ ਪ੍ਰਭੂ ਪਰਵੀਨ
1: ਬਾਰੇ ਪੇਖ ਨਾ ਕਹੂੰ ਬੀਨ
0: ਅਵਰ ਅਪਦੇਸੇ

0: ਕਿਆ ਆਪੇ ਮਾਨੇ
1: ਆਪੇ ਆਪ ਆਪ ਕਰ ਤਨ ਬੇਰਾ
0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਪਾਵ ਸਿਆਨ ਸਗਲ ਤੇ ਰਹਿਤ
0: ਕੁਛ ਜਾਣੇ ਆਤਮ ਕੀ ਰਹਿਤ
1: ਜਿਸ ਪਾਵੇ ਤਿਸ ਲਏ ਲੜ ਲਾਏ
0: ਅੰਤ ਨੰਤਰ ਰਹਾ ਸਮਾਏ
1: ਸੋ ਸੇਵਕ ਜਿਸ

0: ਪਦੀ ਜੈ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ
1: ਇਸ ਠਾਕੁਰ ਕੋ ਰਖ ਮਨ ਮਾਹੇ
0: ਜੈ ਪ੍ਰਸਾਦ ਸੁਗੰਧ ਤਿਨ ਲਾਭ ਹੈ
1: ਜਿਸਕਿਉ ਸਿਮਰਤ ਪਰਮ ਗਤ ਪਾਵੇ
0: ਜੈ ਪ੍ਰਸਾਦ ਬਸੇ ਸੁਖ ਮੰਦਰ
1: ਜਿਸੇ ਧਿਆਇ ਸਦਾ ਮਨ ਅੰਦਰ
0: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪੈਰ ਸਿਮਰਿਓ ਤਿਸ ਰਸਨਾ
0: ਜੈ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਇ ਧਿਆਵਨ ਜੋਗ
0: ਜੈ ਪ੍ਰਸਾਦ ਪਾਠ

0: ਨਾਨਕ ਸਾਧ ਪ੍ਰਭੂ ਬਨ ਆਈ,
1: ਸਾਧ ਕੇ ਸੰਗ ਨ ਕਭੂ ਤਾਵੈ,
0: ਸਾਧ ਕੇ ਸੰਗ ਸਦਾ ਸੁਖ ਪਾਵੈ,
1: ਸਾਧ ਸੰਗ ਵਸਤਰ ਗੋਚਰ ਲਹੈ,
0: ਸਾਧੂ ਕੇ ਸੰਗ ਅਜਰ ਸਹੈ,
1: ਸਾਧ ਕੇ ਸੰਗ ਬਸੈ ਥਾਨ ਉੱਚੈ,
0: ਸਾਧੂ ਕੇ ਸੰਗ ਮਹਿਲ ਪਹੁੰਚੇ,
1: ਸਾਧ ਕੇ ਸੰਗ ਦ੍ਰਿੜੈ ਸਭ ਧਰਮ,
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ,
1: ਸਾਧ ਕੇ ਸੰਗ ਪਾਏ ਨਾਮ ਨਿਧਾਨ,
0: ਨਾਨਕ ਸਾਧੂ ਕੈ ਕੁਰਬਾਨ,
1: ਸਾਧ ਕੇ ਸੰਗ ਸਭ ਕੁਲ ਉਧਾਰੈ,
0: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ,
1: ਸਾਧੂ ਕੈ ਸੰਗ ਸੋ ਤਨ ਪਾਵੈ,
0: ਜਿਸ ਤਨ ਤੇ ਸਭ ਕੋ ਵਰਸਾਵੈ,
1: ਸਾਧ ਸੰਗ ਧਰਮ ਰਾਏ ਕਰੇ ਸੇਵਾ,
0: ਸਾਧ ਕੇ ਸੰਗ ਸੋਭਾ ਸੁਰ ਦੇਵਾ,
1: ਸਾਧੂ ਕੈ ਸੰਗ ਪਾਪ ਲਾਇਨ,
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ,
1: ਸਾਧ ਕੇ ਸੰਗ ਸਰਬ ਥਾਨ ਗਮ,
0: ਨਾਨਕ ਸਾਧ ਕੇ ਸੰਗ ਸਫਲ ਜਨਮ,
1: ਸਾਧ ਕੇ ਸੰਗ ਨਹੀ ਕਛ ਕਾਲ,
0: ਦਰਸ਼ਨ ਪੇਟਿਤ ਹੋਤ ਨਿਹਾਲ,
1: ਸਾਧ ਕੇ ਸੰਗ ਕਲਹੁ ਖਤਰ ਹਰੈ,
0: ਸਾਧ ਕੇ ਸੰਗ ਨਰਕ ਪਰ ਹਰੇ,
1: ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ,
0: ਸਾਧ ਸੰਗ ਵਿਚਰਿਤ ਹਰ ਮੇਲਾ,
1: ਜੋ ਇੱਛੈ ਸੋਈ ਫਲ ਪਾਵੈ,
0: ਸਾਧ ਕੇ ਸੰਗ ਨਾ ਬਿਰਥਾ ਜਾਵੇ,
1: ਪਾਰ ਬ੍ਰਹਮ ਸਾਧ ਰਦ ਬਸੈ,
0: ਨਾਨਕ ਉਦਰੇ ਸਾਧ ਸੁਨ ਰਸੈ,
1: ਸਾਧ ਕੇ ਸੰਗ ਸੁਨੋ ਹਰ ਨਾਓ,
0: ਸਾਧ ਸੰਗ ਹਰ ਕੇ ਗੁਣ ਗਾਓ,
1: ਸਾਧ ਕੇ ਸੰਗ ਨ ਮਨ ਤੇ ਬਿਸਰੈ,
0: ਸਾਧ ਸੰਗ ਸਰ ਪਰ ਨਿਸਤਰੇ,
1: ਸਾਧ ਕੇ ਸੰਗ ਲੱਗੈ ਪ੍ਰਭ ਮੀਠਾ,
0: ਸਾਧੂ ਕੇ ਸੰਗ ਕਟ ਕਟ ਡੀਠਾ,
1: ਸਾਧ ਸੰਗ ਪਏ ਆਗਿਆਕਾਰੀ,
0: ਸਾਧ ਸੰਗਤ ਪਈ ਹਮਾਰੀ,
1: ਸਾਧ ਕੇ ਸੰਗ ਮਿਟੇ ਸਭ ਰੋਗ,
0: ਨਾਨਕ ਸਾਧ ਭੇਟੇ ਸੰਜੋਗ,
1: ਸਾਧ ਕੀ ਮਹਿਮਾ ਵੇਦ ਨਾ ਜਾਣੇ,
0: ਜਿਤਾ ਸੁਨੇ ਤੇ ਤਬ ਖਿਆਨੇ,
1: ਸਾਧ ਕੀ ਉਪਮਾ ਤੇ ਹੁਗਣ ਤੇ ਦੂਰ,
0: ਸਾਧ ਕੀ ਸੁਪਾ ਰਹੀ ਭਰਪੂਰ,
1: ਸਾਧ ਕੀ ਸੋਭਾ ਕਾ ਨਾਹੀ ਅੰਤ,
0: ਸਾਧ ਕੀ ਸੋਭਾ ਸਦਾ ਬੇਅੰਤ,
1: ਸਾਧ ਕੀ ਸੋਭਾ ਊਚ ਤੇ ਊਚੀ,
0: ਸਾਧ ਕੀ ਸੋਭਾ ਮੂਚ ਤੇ ਮੂਚੀ,
1: ਸਾਧ ਕੀ ਸੋਭਾ ਸਾਧ

0: ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ
1: ਕ੍ਰਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਿਹ ਕਰਮ
1: ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ ਭਗਤ ਕੀਰਤਨ ਸੰਗਰਾਚੈ
0: ਮੰਤਨ ਅੰਤਰ ਸਿਮਰਨ ਗੋਪਾਲ
1: ਉਬਰ ਹੋਪਤ ਕਿਰਪਾਲ
0: ਆਪ ਦ੍ਰਿੜ ਹੈ ਅਬਰਹ ਨਾਮ ਜਪਾਵੈ
1: ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮੰਤੇ ਵੈਸੇ ਸਗਲਾ ਪਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾ ਸੰਗ ਪਾਪਾ ਮਲਖੋਵੈ
1: ਇਸ ਭਗਤੀ ਕੀਮਤ ਉੱਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮੰਤਨ ਅਰਪੈ ਬਿਸਨ ਪ੍ਰੀਤ
0: ਹਰ ਕੇ ਚਰਨ ਹਰਦੇ ਬਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੋਧ ਹੈ
1: ਰਾਮ ਨਾਮ ਮਹਿ ਸੋਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਰਦੇ ਬਸਾਵੈ
1: ਸੋ ਪੰਡਤ ਫਿਰ ਜੋ ਨਾ ਆਵੈ
0: ਵੇਦ ਪ੍ਰਾਣ ਸਿਮਰਤ ਬੁਝੇ ਮੂਲ
1: ਮੈਂ ਜਾਣੇ ਅਸਥੂਲ
0: ਚੌਹਰਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਵ ਕੋ ਗਿਆਨ
1: ਚੌਹਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸੰਗ ਪਾਵੇ ਜਨ ਕੋਏ
0: ਕਰ ਕਿਰਪਾ ਅੰਤਰ ਔਰ ਧਾਰੈ
1: ਸੁਪ੍ਰੇਤ ਮੁਕਤ ਪਾਥਰ ਕੋ ਤਾਰੈ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗ
0: ਕਾਹੂ ਜੋਗਤ ਕਿਤੇ ਨਾ ਪਾਈਏ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੱਸਣ ਪਾਏ ਤਿੰਨ ਪਾਇਆ
0: ਸਦਾ ਨੈਕਟ ਨੈਕਟ ਹਰ ਜਾਨ
1: ਸੋ ਦਾਸ ਦਰਗੈ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਦਾਸ ਕੋ ਸਭ ਸੋਜੀ ਪਰੇ
0: ਸਗਲ ਸਗਲ ਸੰਗ ਆਤਮ ਉਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਕ ਤੈਸਾ ਸੋਗ
1: ਸਦਾ ਅਨੰਤ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਸਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੋਗਤ
1: ਨਾਨਕ ਪੁਰ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ
1: ਚਿਤ ਕਰ ਰਾਖੇ ਤੈਸਾ ਤਿਨਾਓ
0: ਆਪੇ ਕਰਨ ਕਰਾਵਨ ਜੋਗ
1: ਪਾਵੇ ਸੋਈ ਫਨ ਹੋਗ
0: ਪਸਰੇ ਆਪ ਹੋਏ ਅਨੰਤ ਰੰਗ
1: ਜਾਏ ਪਾਰ ਬ੍ਰਹਮ ਕੇ ਰੰਗ
0: ਜੈਸੀ ਮਾਧੇ ਤੈਸਾ ਪ੍ਰਗਾਸ
1: ਪਾਰ ਬ੍ਰਹਮ ਕਰਤਾ

0: ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ
1: ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਪੈ ਤੀਰਥਵਾਸੀ
1: ਕਈ ਕੋਟ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਪੀਸਰ ਹੋਤੇ।

0: ਕਈ ਕੋਟ ਅੰਧ ਅਗਿਆਨੀ,
1: ਕਈ ਕੋਟ ਕਿਰਪਨ ਕਠੋਰ,
0: ਕਈ ਕੋਟ ਅਪਿਕ ਆਤਮ ਨਿਕੋਰ,
1: ਕਈ ਕੋਟ ਪਰ ਦਰਬ ਕੋ ਹਿਰਹਿ,
0: ਕਈ ਕੋਟ ਪਰ ਦੁਖ ਨਾ ਕਰੇ,
1: ਕਈ ਕੋਟ ਮਾਇਆ ਸਰ ਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ,
0: ਨਾਨੇ ਕਰਤੇ ਕੀ ਜਾਣੇ ਕਰਤਾ ਰਚਨਾ,
1: ਕਈ ਕੋਟ ਸਿੱਧ ਜਦੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਵ ਪਾਏ,
0: ਕਈ ਕੋਟ ਪਾਥਰ ਬਿਰਖ ਨਿਪਜਾਏ,
1: ਕਈ ਕੋਟ ਪਾਉਣ ਪਾਣੀ ਬੈ ਸੰਤਰ,
0: ਕਈ ਕੇਟ ਦੇ ਸਪੂ ਮੰਡਲ,
1: ਕਈ ਕੋਟ ਸਸਿਆ ਸੂਰ ਨਖੇਤਰ,
0: ਕਈ ਕੋਟ ਦੇਵ ਦਾਵਨ ਇੰਦਰ ਸਿਰ ਛਤਰ,
1: ਸਗਲ ਸਮਗਰੀ ਆਪਣੇ ਸੂ ਧਾਰੇ,
0: ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ,
1: ਕਈ ਕੋਟ ਰਾਜ ਸਤਾਮ ਸਾਧਕ,
0: ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤਰ,
1: ਕਈ ਕੋਟ ਕੀਏ ਰਤਨ ਸਮੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀਏ ਚਰ ਜੀਵੇ,
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਖਰ ਕਿੰਨਰ ਪੇ ਸਾਚ,
0: ਕਈ ਕੋਟ ਭੂਤ ਪ੍ਰੇਤ ਸੁਗਮਿਰ ਗਾਚ,
1: ਸਭ ਤੇ ਨੇੜੇ ਸਭੂ ਤੇ ਦੂਰ,
0: ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਾ ਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮ ਹੈ ਜੀਵ ਹੈ ਮਰ ਹੈ,
0: ਕਈ ਕੋਟ ਬਹੁ ਜੋਨੀ ਫਿਰ ਹੈ,
1: ਕਈ ਕੋਟ ਬੈਠ ਹੀ ਖਾਹੇ,
0: ਕਈ ਕੋਟ ਕਾਲੇ ਥਕ ਪਾਹੇ,
1: ਕਈ ਕੋਟ ਕੀਏ ਤਨਵੰਤ,
0: ਕਈ ਕੋਟ ਮਾਇਆ ਮੈਂ ਚਿੰਤ,
1: ਜਹ ਜਹ ਪਾਣਾ ਤਹ ਤਹ ਰਾਖੇ,
0: ਨਾਨਕ ਸਭ ਕਿਛ ਪ੍ਰਭ ਕੇ ਹੱਥ ਹੈ,
1: ਕਈ ਕੋਟ ਪਏ ਪੈ ਰਾਗੀ, ਕਈ ਕੋਟ ਪ੍ਰਭ ਕੋ ਖਜੰਤੇ,
0: ਆਤਮ ਮੇ ਪਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਭ ਪਿਆਸ,
0: ਕੋ ਮਿਲਿਓ ਪ੍ਰਭ ਅਭਿਨਾਸ,
1: ਕਈ ਕੋਟ ਮੰਗ ਹੈ ਸਤ ਸੰਗ,
0: ਪਾਰ ਬ੍ਰਹਮ ਦਿਲ ਲਾਗਰ ਰੰਗ,
1: ਜਿਨ ਕੋ ਹੋਏ ਆਪ ਸੋ ਪ੍ਰਸੰਨ,
0: ਨਾਨਕ ਤੇ ਜਨ ਸਦਾ ਤਨ ਤਨ,
1: ਕਈ ਕੋਟ ਖਾਣੀ ਅਰ ਖੰਡ,
0: ਕਈ ਕੋਟ ਕਾਸ ਬ੍ਰਹਮੰਡ,
1: ਕਈ ਕੋਟ ਹੋਏ ਅਵਤਾਰ,
0: ਕਈ ਜੁਗਤ ਕੀਨੋ ਵਿਸਥਾਰ,
1: ਕਈ ਬਾਰ ਪਸਰਿਓ ਪਾਸਾਰ,
0: ਸਦਾ ਸਦਾ ਇੱਕ ਇੱਕ ਕਾਰ,
1: ਕਈ ਕੋਟ ਕੀਏ ਬਹੁ ਭਾਂਤ,
0: ਪ੍ਰਭਤੇ ਹੋਏ ਪ੍ਰਭ ਮਾਹੀ ਸਮਾਤ,
1: ਕਈ ਕੋਟ ਕੀਨੇ ਬਹੁ ਭਾਤ,
0: ਪ੍ਰਭਤੇ ਹੋਏ ਪ੍ਰਭ ਮਾਹੀ ਸਮਾਤ,
1: ਤਾਕਾ ਅੰਤ ਨ ਜਾਣੇ ਕੋਏ,
0: ਆਪੇ ਆਪ ਨਾਨਕ ਪ੍ਰਭ ਸੋਏ,
1: ਕਈ ਕੋਟ ਪਾਰ ਬ੍ਰਹਮ ਕੇ ਦਾਸ,
0: ਤਿਨਹੋ ਬਤਾਤਮ ਪ੍ਰਗਾਸ,
1: ਕਈ ਕੋਟ ਤਤ ਕੇ ਵੇਤੇ,
0: ਸਦਾ ਨਿਹਾਰ ਏਕੋ ਨੇਤਰੇ,
1: ਕਈ ਕੋਟ ਨਾਮ ਰਸ ਪੀਵ ਹੈ,
0: ਅਮਰ ਪੇ ਸਤ ਸਦ ਹੀ ਜੀਵ ਹੈ,
1: ਕਈ ਕੋਟ ਨਾਮ ਗੁਣ ਗਾਵ ਹੈ,
0: ਆਤਮ ਰਸ ਸੁਖ ਸਹਿ ਸਮਾਵੇ,
1: ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ

0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਹਰ ਕਾ ਦੇਖੇ ਆਪਣੀ ਵਡਿਆਈ
1: ਨਾਨਕ ਸਭ ਮੇ ਰਿਹਾ ਸਮਾਈ
0: ਪ੍ਰਭ ਪਾਵੇ ਮਾਨ ਉਗਤ ਪਾਵੇ
1: ਪ੍ਰਭ ਪਾਵੇ ਤਾ ਪਾਥਰ ਤਰਾਵੇ
0: ਪ੍ਰਭ ਪਾਵੇ ਬਿਨ ਸਾਸ ਤੇ ਰਾਖੇ
1: ਪ੍ਰਭ ਪਾਵੇ ਤਾ ਹਰ ਗੁਣ ਪਾਖੇ
0: ਪ੍ਰਭ ਪਾਵੇ ਤਾ ਪਤ ਦਵਦਾਰੇ
1: ਆਪ ਕਰੇ ਆਪਨ ਵਿਚਾਰੇ
0: ਦੁਆ ਸਿਰਿਆ ਕਾ ਆਪ ਸਵਾਮੀ
1: ਕਿਲੇ ਵਿਕਸੇ ਅੰਤਰ ਜਾਮੀ
0: ਜੋ ਪਾਵੇ ਸੋ ਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
0: ਉਹ ਮਾਨ ਔਖ ਤੇ ਕਿਆ ਹੋਏ ਆਵੇ
1: ਜੋ ਤਿਸ ਪਾਵੇ ਸੋਈ ਕਰਾਵੇ
0: ਇਸਕੇ ਹਾਥ ਹੋਏ ਤਾਂ ਸਭ ਕਛ ਲੇ
1: ਜੋ ਤਿਸ ਪਾਵੇ ਸੋਈ ਕਰੇ
0: ਅਨਜਾਨਤ ਵਿਖਿਆ ਮਹਾਰਾਜ
1: ਜਾਨਤ ਆਪਣੇ ਆਪ ਬਚੇ

0: ਜੋ ਨਰਕਪਤੀ ਹੋਵਤ ਸਵਾਨ
1: ਜੋ ਜਾਣੇ ਮੈਂ ਜੋ ਵਨਮੰਤ
0: ਜੋ ਹੋਵਤ ਬਿਸਟਕਾ ਜੰਤ
1: ਆਪਸ ਕੋ ਕਰ ਮੰਤ ਕਹਾਵੇ
0: ਜਨੇ ਮੇਰੇ ਬੋ ਜੋਨ ਪਰਮਾਵੇ
1: ਧਨ ਭੂਕਾ ਜੋ ਕਰੇ ਗੁਮਾਨ
0: ਜੋ ਮੂਰਖੰਦਾ ਅਗਿਆਨ
1: ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ
0: ਨਾਨਕ ਇਹਾ ਮੁਕਤ ਆਗੇ ਸੁਖ ਪਾਵੇ
1: ਧਨਵੰਤਾ ਹੋਏ ਕਰ ਕਰਬਾਵੇ
0: ਪਿੰਡ ਸਮਾਨ ਕੁਛ ਸੰਗ ਨ ਜਾਵੇ
1: ਬਹੁ ਲਸਕਰ ਮਾਨ ਅੱਖ ਉਪਰ ਕਰੇ ਆਸ
0: ਬਲ ਪਿਤਰਤਾ ਕਾ ਹੋਏ ਬਿਨਾਸ
1: ਸਭ ਤੇ ਆਪ ਜਾਣੇ ਬਲਵੰਤ
0: ਮੇ ਹੋਏ ਜਾਏ ਪਸਮੰਤ
1: ਇਸੇ ਨਾ ਵਧੇ ਆਪ ਹੰਕਾਰੀ
0: ਧਰਮ ਰਾਜ ਤਿਸ ਕਰੇ ਖੁਆਰੀ
1: ਗੁਰਪਨ ਸਾਹ ਜਾ ਕਾ ਮਿਟੇ ਅਭਿਮਾਨ
0: ਜਨ ਨਾਨਕ ਦਰਗੇ ਪਰਵਾਨ
1: ਕੋਟ ਕਰਮ ਕਰੇ ਹੋ ਧਾਰੇ
0: ਸਰਬ ਪਾਵੇ ਸਗਲੇ ਬਿਰ ਥਾਰੇ
1: ਨਿਕ ਤਪੱਸਿਆ ਕਰੇ ਹੰਕਾਰ
0: ਨਰਕ ਸੁਰਗ ਫਿਰ ਅਵਤਾਰ
1: ਨਿਕ ਜਤਨ ਕਰ

0: ਸੰਤ ਕੇ ਦੁਖਨ ਜਮਤੇ ਨਹੀਂ ਛੂਟੇ।
1: ਸੰਤ ਕੇ ਦੁਖਨ ਸੁਖ ਸਭ ਜਾਏ।
0: ਸੰਤ ਕੇ ਦੁਖਨ ਨਰਕ ਮੇ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ।
0: ਸੰਤ ਕੇ ਦੁਖਨ ਸੋਬਾਤੇ ਹੀਨ।
1: ਸੰਤ ਕੇ ਹੱਤੇ ਕੋ ਰੱਖੇ ਨਾ ਕੋਏ।
0: ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੇ।
0: ਨਾਨਕ ਸੰਸੰਗ ਨਿੰਦਕ ਵੀ ਤਰੇ।
1: ਸੰਤ ਕੇ ਦੁਖਨ ਤੇ ਮੁਖ ਪਵੇ।
0: ਸੰਤਨ ਕੇ ਦੁਖਨ ਕਾਗਜੋ ਲਵੇ।
1: ਸੰਤਨ ਕੇ ਦੁਖਨ ਸਭ ਜੋਨ ਪਾਏ।
0: ਸੰਤ ਕੇ ਦੁਖਨ ਤ੍ਰਿਕਤ ਜੋਨ ਕਿਰਮਾਏ।
1: ਸੰਤਨ ਕੇ ਦੁਖਨ ਤ੍ਰਿਸ਼ਨਾ ਮਹਿ ਜਲੇ।
0: ਸੰਤ ਕੇ ਦੁਖਨ ਸਭ ਕੋ ਚਲੇ।
1: ਸੰਤ ਕੇ ਦੁਖਨ ਤੇ ਸਭ ਜਾਏ।
0: ਸੰਤ ਕੇ ਦੁਖਨ ਨੀਚ ਨਚਾਏ।
1: ਸੰਤ ਦੁਖੀ ਕਾ ਥਾਵ ਕੋ ਨਾਹੇ।
0: ਨਾਨਕ ਸੰਤ ਪਾਵੇ ਤਾ ਉਹ ਵੀ ਗਤ ਪਾਹੇ।
1: ਸੰਤ ਕਾ ਨੈਨਕ ਮਹਾ ਅਤਾਈ।
0: ਸੰਤ ਕਾ ਨਿੰਦਕ ਖਿੰਟ ਕਿੰਨਾ ਪਾਏ।
1: ਸੰਤ ਕਾ ਨੈਨਕ ਮਹਾ ਤਿਆਰਾ।
0: ਸੰਤ ਕਾ ਨਿੰਦਕ ਪਰਮੇਸ਼ਰ

0: ਮਨ ਮੇਰੇ ਸਤ ਵਿਵਹਾਰ
1: ਨਿਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸੁਹੇਲਾ ਕਰ ਲੈ ਜੀਓ
1: ਮੈਨੂੰ ਉਪੇਖ ਠਾਕੁਰ ਕਾ ਰੰਗ
0: ਸਾਧ ਬਿਨ ਸੇ ਸਭ ਸੰਗ
1: ਚਰਨ ਚਲੋ ਮਾਰੋ ਗੋਬਿੰਦ
0: ਬਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸਵਨ ਹਰ ਕਥਾ
0: ਹਰ ਦਰਗਹਿ ਨਾਨਕ ਉਜਲ ਮਥਾ
1: ਵਡ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਤਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੇ
0: ਓਚੀ ਓ ਸੋਜੀ ਜਾਣੇ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨਹਿ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਜੈ
0: ਜਿਸ ਕੀ ਜਾਨੋ ਤ੍ਰਿਸ਼ਨਾ ਬੁਜੈ
1: ਸਾਧ ਸੰਗ ਹਰ ਹਰ ਜਸ ਕਰਤ
0: ਸਰਬ ਰੋਗ ਤਿਉ ਹਰ ਜਨ ਰਹਿਤ
1: ਅੰਦਨ ਕੀਰਤਨ ਕੇਵਲ ਬਖਿਆਨ
0: ਗ੍ਰਸਤ ਮੇ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਚਮਕੀ ਫਾਸਾ
1: ਬਾਹਰ ਬੈਂਕੀ ਜਿਸ ਮਨ ਭੁੱਖ
0: ਨਾਨਕ ਤਿਸੇ ਨ ਲਾਗੇ ਦੁਖ
1: ਜਿਸ ਕੋ ਪ੍ਰਭ ਹਰ ਮਨ ਚਿਤ ਆਵੇ
0: ਸੋ ਸੰਤ ਸੁਹੇਲਾ ਨਹੀਂ ਡੁਲਾਵੇ
1: ਜਿਸ ਪ੍ਰਭ ਆਪਣਾ ਕਿਰਪਾ ਕਰੇ
0: ਸੋ ਸੇਵਕ ਕੋ ਕਿਸ ਤੇ ਡਰੇ
1: ਜੈਸਾ ਸਾਧ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੇ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸਿਜਿਆ
0: ਗੁਰ ਪ੍ਰਸਾਦ ਤਤ ਸਭ ਬੂਜਿਆ
1: ਜਬ ਦੇਖੋ ਤਬ ਸਭ ਕਛ ਮੂਲ
0: ਨਾਨਕ ਸੋ ਸੂਖਮ ਸੋਈ ਸਥੂਲ
1: ਨਹਿ ਕਛ ਜਨਮੈ ਨਹਿ ਕਛ ਮਰੈ
0: ਆਪਨ ਚਲਿਤ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਗਿਆਕਾਰੀ ਧਾਰੀ ਸਭ ਸ੍ਰੇਸ਼ਟ
1: ਆਪੇ ਆਪ ਸਗਲ ਮਹਿ ਆਪ
0: ਅਨੇਕ ਜੁਗਤ ਰਚ ਅਥਾਪ ਅਥਾਪ
1: ਅਵਨਾਸੀ ਨਾਹੀ ਕਛ ਖੰਡ
0: ਧਾਰਨ ਤਾਰ ਰਿਓ ਬ੍ਰਹਮੰਡ
1: ਅਲਖ ਭੇ ਪੁਰਖ ਪ੍ਰਤਾਪ
0: ਆਪ ਜਪਾਇਤ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ
0: ਸਗਲ ਸੰਸਾਰ ਉਦਰੇ ਤਿਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਬਿਸਾਰਨ
1: ਆਪੇ ਮੇਲ ਲਏ ਕਿਰਪਾਲ
0: ਗੁਰ ਕਾ ਸ਼ਬਦ ਜਪ ਪੈ ਨਿਹਾਲ
1: ਉਨਕੀ ਸੇਵਾ ਸੋਈ ਲਾਗੈ
0: ਜਿਸਨੋ ਕਿਰਪਾ ਕਰੇ ਵਡ ਭਾਗੇ
1: ਨਾਮ ਜਪਤ ਪਾਵੇ ਵਿਸ਼ਰਾਮ
0: ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ
1: ਜੋ ਕਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਬਸੇ ਹਰ ਸੰਗ
1: ਸਹਿਜ ਸੁਭਾਏ ਹੋਵੇ ਸੋ ਹੋਏ
0: ਕਰਨੇ ਹਰ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸਮਾਏ
0: ਕੋਈ ਸੁਖ ਨਿਦਾਨ ਉਨਹੂ ਬਨ ਆਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ

0: ਜਿਸ ਵਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਤਾਜ ਅਪਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮਹਿਤੋਲ
0: ਲਾਦ ਖੇਪ ਸੰਤ ਸੰਗ ਚਾਲ
1: ਅਵਰ ਤਿਆਗ ਭਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਏ
1: ਉਜਲ ਹਰ ਦਰਗਹਿ ਸੋਏ
0: ਇਹੋ ਵਾਹ ਪਾਰ ਵਰਲਾ ਵਾਹ ਪਾਰੇ
1: ਨਾਨਕ ਤਾਕੇ ਸਦ ਬਲ ਹਾਰੇ
0: ਚਰਨ ਸਾਧਕ ਤੋਏ ਤੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਦੂਰ ਕਰੋ ਇਸਨਾਨ
1: ਸਾਧੂ ਪਰ ਜਾਈਏ ਕੁਰਬਾਨ
0: ਸਾਧ ਸੇਵਾ ਬੜ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਨਿਕ ਵਿਘਨ ਤੇ ਸਾਧੂ ਰਾਖੇ
1: ਹਰ ਗੁਣ ਗਾਈਏ ਅੰਮ੍ਰਿਤ ਰਸ ਚਾਖੇ
0: ਓੜ ਗਈ ਸੰਤੇ ਦਰਿਆਇਆ
1: ਸਰਬ ਸੁਖ ਨਾਨਕ ਤਹਿ ਪਾਇਆ
0: ਮਿਰਤੋ ਕੋ ਜੀ ਵਾਲਣ ਹਾਰ
1: ਮੁਖੇ ਕੋ ਦੇਵਤ ਆਧਾਰ
0: ਸਰਬ ਨਦਾਨ ਜਾ ਕੀ ਦ੍ਰਿਸ਼ਟੀ ਮਾਹੇ
1: ਗੁਰਬ ਲਿਖੇ ਕਾ ਲਹਿਣਾ ਪਾਏ
0: ਸਭ ਕੇ ਇਸ ਕਾ ਉਹ ਕਰਨੇ ਜੋਗ
1: ਇਸ ਬਿੰਦੂ ਸਿਰ ਹੋਆ ਨ ਹੋਗ
0: ਜਪ ਜਨ ਸਦਾ ਸਦਾ ਦਿਨ ਰਾਣੀ
1: ਸਭ ਤੇ ਊਚ ਨਿਰਮਲ ਏ ਕਰਣੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ
1: ਚਿਨਿਆ ਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤੇ ਹਲੋਏ
1: ਜਕੇ ਹਿਰਦੇ ਏਕੋ ਹੋਏ
0: ਸੱਚ ਕਰਣੀ ਸੱਚ ਤਾ ਕੀ ਰਹਿਤ
1: ਸੱਚ ਹਿਰਦੇ ਸੱਚ ਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ
1: ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਨ ਸੱਚ ਕਰ ਜਾਤ ਨਾਨਕ ਸੋ ਜਨ ਸੱਚ ਸਮਾਤ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੋ ਗੁਣ

0: ਸਪਮੇ ਤਪੀ ਸਰਗ੍ਰਸਤ ਮੇ ਭੋਗੀ
1: ਧਿਆਏ ਧਿਆਏ ਭਗਤ ਹੈ ਸੁਖ ਪਾਇਆ
0: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ
1: ਜਾ ਕੀ ਲੀਲਾ ਕੀ ਮਤ ਨਾਹੇ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੈ ਜਾਣੇ ਪੂਤ
0: ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ
0: ਦਾਸ ਨਾਮ ਧਿਆਵੇ ਸੇ
1: ਤੇਹੋ ਗਣ ਮਹਿ ਜਾ ਕੋ ਪਰਮਾਏ
0: ਜਨਮ ਮਰੇ ਫਿਰ ਆਵੇ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੀ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਭੇਖ ਕਰੇ ਇੱਕ ਰੰਗ
1: ਨਾਨਾ ਬਦਕੀਨੋ ਵਿਸਥਾਰ
0: ਪ੍ਰਭ ਵਿਨਾਸੀ ਇੱਕ ਓੰਕਾਰ
1: ਨਾਨਾ ਚਲਦ ਕਰੇ ਖਿਨ ਮਾਹੇ
0: ਪੂਰਿਓ ਪੂਰਨ ਸਭ ਠਾਏ
1: ਨਾਨਾ ਬਦਕਰ ਮੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਕਰ ਤਿਸ ਕੇ ਸਭ ਤਿਸ ਕੇ ਠਾਓ
0: ਜਪ ਜਪ ਜੀਵੇ ਨਾਨਕ ਹਰ ਨਾਉ
1: ਨਾਮ ਕੇ ਤਾਰੇ ਸਗਲੇ ਜੰਤ
0: ਨਾਮ ਕੇ ਤਾਰੇ ਖੰਡ ਬ੍ਰਹਿਮੰਡ
1: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਤਾਰੇ ਸੁਨਣ ਗਿਆਨ ਧਿਆਨ
1: ਨਾਮ ਕੇ ਤਾਰੇ ਆਕਾਸ ਪਾਤਾਲ
0: ਨਾਮ ਕੇ ਤਾਰੇ ਸਗਲ ਆਕਾਰ
1: ਨਾਮ ਕੇ ਤਾਰੇ ਪੁਰੀਆ ਸਭ ਭਵਨ
0: ਨਾਮ ਕੇ ਸੰਗ ਉਦੇਸ਼ ਸੁਨ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦਵੇ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਹੇ ਸਮਾਣੀ
1: ਸਤ ਪੁਰ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਰਤ ਬੁਝੇ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ
0: ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੇ ਕੀਆ
0: ਨਾਨਕ ਜੋਤਿਸ ਪਾਵੇ ਸੋ ਵਰਤੀਆ
1: ਬਿਸਮਨ ਬਿਸਮ ਪਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੇ ਰੰਗ ਰਾਜ ਜਨ ਰਹਿ
0: ਗੁਰ ਕੇ ਬਚਨ ਪਦਾਰਥ ਲਹਿ
1: ਓਏ ਦਾਤੇ ਦੁੱਖ ਕਾਟਨ ਹਾਰ
0: ਜਾ ਕੇ ਸੰਗ ਤਰੇ ਸੰਸ

0: ਆਪ ਸਤ ਸਤਿਆਵਨ ਹਾਰ
1: ਆਪ ਸਤ ਸਤ ਸਭ ਧਾਰੀ ਭੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਨਤਾ
1: ਬੁਜਨ ਹਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਨ ਤਿੰਨ ਮੂਲ ਪਛਾਨਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ
1: ਬਸਤ ਮਾਹੀ ਲੈ ਬਸਤ ਗਡਾਈ
0: ਕਾਕੋ ਪਿੰਨ ਨਾ ਕਹਿਣਾ ਜਾਈ
1: ਬੁਜੇ ਬੁਜਣ ਹਰ ਵਿਵੇਕ
0: ਨਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ

0: ਰਾਸ਼ਟਰਪਤੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ
1: ਸੇਵਕ ਗੁਰ ਸਦਾ ਦਿਆਲ
0: ਸਿੱਖੀ ਗੁਰ ਦਰਮਤ ਮਿਲ ਹਰੇ
1: ਗੁਰਬਚਨੀ ਹਰ ਨਾਮ ਉਚਰੇ
0: ਸਤਿਗੁਰ ਸਿੱਖੇ ਬੰਧਨ ਕਾਟੇ
1: ਗੁਰ ਕਾ ਸਿੱਖ ਵਿਕਾਰ ਤੇ ਹਟੇ
0: ਸਤਿਗੁਰ ਸਿੱਖੋ ਨਾਮ ਤਨ ਦੇ
1: ਗੁਰ ਕਾ ਸਿੱਖ
0: ਸਤਿਗੁਰ ਸਿੱਖ ਹਲਤ ਪਲਤ ਸਵਾਰੇ
1: ਸਤਿਗੁਰ ਸਿੱਖੋ ਜੀ ਨਾਲ ਸਮਾਰੇ
0: ਗੁਰ ਕੈ ਗ੍ਰਹਿ ਸੇਵਕ ਜੋ ਰਹੇ
1: ਗੁਰ ਕੀ ਆਗਿਆ ਮਨ ਮੇ ਸਹੈ
0: ਆਪਸ ਕੋ ਕਰ ਕਛ ਨਾ ਜਨਾਵੇ
1: ਹਰ ਹਰ ਨਾਮ ਹਿਰਦੇ ਸਤਿਆਵੇ
0: ਮਨ ਵੇਚੇ ਸਤਿਗੁਰ ਕੈ ਪਾਸ
1: ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨਹਿ ਕਾਮੀ
1: ਇਸ ਤੋਂ ਹੋਤ ਪ੍ਰਾਪਤ ਸੁਆਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਬੀਸ ਬੇਸਵੇ ਗੁਰ ਕਾ ਮਨ ਮਾਨੇ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
1: ਇੱਕ ਬਾਰ ਗੁਰ ਕੋ ਬਲ ਜਾਓ
0: ਸਰਬ ਨਦਾਨ ਜੀ ਕਾ ਦਾਤਾ
1: ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਜਨ ਜਨਮ ਹੈ ਪਾਰ ਬ੍ਰਹਮ
1: ਇੱਕੇ ਆਪ ਨਹੀਂ ਕੁਛ ਭਰਮ
0: ਸਹਿਸ ਸਿਆਣ ਪਲਿਆ ਨਾ ਜਾਈਏ
1: ਨਾਨਕ ਐਸਾ ਗੁਰਵੜ

0: ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰ ਨਾਮ ਆਧਾਰ
0: ਅਬਰ ਪਾਪ ਸਮੀਤ ਵਿਸਾਰ ਹੋ
1: ਚਰਨ ਕਮ ਰਿਧ ਮੇ ਉਰਤਾਰੋ
0: ਕਰਨ ਕਾਰਨ ਸੋ ਪ੍ਰਭ ਸਮਰੱਥ
1: ਬਿਰਗੜ ਗਹੋ ਨਾਮ ਹਰਵਤ
0: ਇਹੋ ਤਨ ਸੰਚੋ ਹੋਵੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੇ
1: ਰੋਗ ਨਾਨਕ ਮਿਟ ਜਾਹੇ
0: ਜਿਸ ਤਨ ਕੋ ਚਾਰ ਕੁੰਟ ਕੁਟ ਤਾਵ ਹੈ
1: ਸੋ ਤਨ ਹਰ ਸੇਵਾ ਤੇ ਪਾਵ ਹੈ
0: ਜੇ ਸੋ ਕੋ ਨਤ ਪਾਛੈ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰੇ ਭਲੀ ਕਰਨੀ
1: ਸਾ ਸੋਭਾ ਪਜ ਹਰ ਕੀ ਸਰਨੀ
0: ਲਿਕ ਪਾਵੀ ਰੋਗ ਨਾ ਜਾਏ
1: ਰੋਗ ਮਿਟੇ ਹਰ ਅਫਕਤ ਲਾਏ
0: ਸਰਬ ਨਿਦਾਨ ਮਹਿ ਹਰ ਨਾਮ ਨਿਦਾਨ
1: ਜਪ ਨਾਨਕ ਦਰਗਹਿ ਪਰਵਾਨ

0: ਪਰਮੇਸ਼ਰ ਸਦਾ ਸੁਖ ਪਾਓ
1: ਪਾਵਨ ਸੇ ਪੂਰਨ ਹੋਏ ਆਸ
0: ਤਿਤ ਪਾਏ ਆਤਮ ਪ੍ਰਗਾਸ
1: ਤਿਤ ਕਰ ਜਾਏ ਬਸੇ ਅਬਨਾਸੀ
0: ਉਹ ਨਾਨਕ ਕਾਟੀ ਜਮ ਫਾਸੀ
1: ਤਤ ਵਿਚਾਰ ਕਹੇ ਜਨ ਸਾਚਾ
0: ਜਨ ਮਰੇ ਸੋ ਕਾਚੋ ਕਾਚਾ
1: ਆਵਾ ਗਵਨ ਮਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਨੋ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪ੍ਰਾਨ ਆਧਾਰ
1: ਅਨੇਕ ਪਾਵਨ

0: ਆਪਣੀ ਭਗਤੀ ਲਾਏ ਸਬਰੀ ਜਾਚਕ ਜਨ ਜਾਚੇ ਪ੍ਰਵਧਾਨ
1: ਕਰ ਕਿਰਪਾ ਦੇਵੋ ਹਰ ਨਾਮ
0: ਸਾਜਨਾ ਕੀ ਮੰਗੋ ਤੂਰ
1: ਪਾਰ ਬ੍ਰਹਮ ਮੇਰੀ ਸਰਦਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ
1: ਸਾਸ ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸੋ ਲਾਗੈ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏ ਕੋਟ ਏਕੋ ਆਧਾਰ
1: ਨਾਨਕ ਮਾਗੇ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਰਸ ਪਾਵੇ ਬਿਰਲਾ ਕੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੁਭਰ ਭਏ ਪ੍ਰੇਮ ਰਸ ਰੰਗ
1: ਚਾਉ ਸਾਧ ਕੇ ਸੰਗ
0: ਪਰੇ ਸਨ ਆਨ ਸਭ ਤਿਆਗ
1: ਅੰਤਰ ਪ੍ਰਗਾਸ ਅੰਦਿਨ ਲਿਬਲਾਗ
0: ਬਟ ਭਾਗ

0: ਆਪਣੇ ਪਾਣੀ ਲਈ ਸਮਾਏ
1: ਤੁਮ ਤੇ ਪੈ ਨਹੀਂ ਕਛ ਹੋਏ
0: ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਉ ਆਪ ਜਾਏ
0: ਨਾਮ ਸੋਈ ਜਨ ਪਾਏ
1: ਸੋ ਸਮਦਾਸੀ ਤਤ ਕਾ ਬੇਤਾ
0: ਸਗਲ ਸ੍ਰਿਸ਼ਟ ਕਾ ਚੇਤਾ
1: ਜੀ ਜੰਤਰ ਸਭ ਤਾ ਕੇ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋਏ ਨਾ ਮਾਰੇ
0: ਮੂਆ ਜਿਸ ਮਨੋ ਪਿਸਾਰੇ
1: ਤਿਸ ਜਦ ਤਿਸ ਤਜ ਅਵਰ ਕਾ ਕੋ ਜਾਏ
0: ਸਿਰ ਏਕ ਨਿਰੰਜਨ ਰਾਏ
1: ਜੀ ਕੀ ਜੁਗਤ ਜਾ ਕੇ ਸਭ ਹਾਥ
0: ਤੇਰੇ ਬਾਹਰ ਜਾਨੋ ਸਾਥ ਹੈ
1: ਗੁਣ ਨਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਿਹਾਰ
1: ਪੂਰਨ ਪੂਰ ਹੈ ਦਇਆਲ
0: ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਵ ਜਾਣੇ ਆਪ
0: ਅੰਤਰ ਜਾਮੀ ਰਿਹੋ ਵਿਆਪ
1: ਪ੍ਰਤ ਪਾਲੇ ਜੀ ਅਨੁਭਵ ਪਾਤ
0: ਜੋ ਜੋ ਰਚਿਓ ਸੋ ਤਿਸੇ ਧਿਆਤ
1: ਜਿਸ ਪਾਵੇ ਤਿਸ ਲਏ ਮਿਲਾਏ
0: ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਕੈ ਨਾਏ
0: ਇਸ ਕੀ ਆਸ ਨਾ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਗੰਬੂਜ ਪਰਮ ਪਦ ਪਾਈ
1: ਇਸ ਤੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪੈ ਨਰ ਵੈਰ
0: ਦਿਨ ਪੂਜੀ ਗੁਰ ਕੇ ਪੈਰ
1: ਹੈ ਲੋਕ ਸੁਖੀਏ ਪਰ ਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾ ਸੰਗ ਮਿਲ ਕਰੋ ਆਨੰਦ
0: ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਂਤਰਨ ਕਾ ਇਹ ਸੁਆਓ
1: ਆਠ ਪੈਰ ਪ੍ਰਭ ਇਖੋ ਨੇਰਾ
0: ਅਗਿਆਨ ਬਿਨ ਸੇ ਅੰਧੇਰਾ
1: ਸੋਨਾ ਪਦੇਸ ਹਰਦੇ ਬਿਸਾਵ ਹੋ
0: ਜਿੱਥੇ ਨਾਨਕ ਫਲ ਪਾਵੋ
1: ਹਾਲਤ ਪਾਲਤ ਦੋਹੇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰ ਧਾਰ
1: ਪੂਰੇ ਗੁਰ ਕੀ ਪੂਰੀ ਦੀਖਿਆ
0: ਜਿਸ ਮਨ ਬਸੇ ਸੇ ਸਾਚ ਪ੍ਰੀਖਿਆ
1: ਮਨ ਦਾ ਨਾਮ ਜਪੋ ਲੈ ਬੁਲਾਏ
0: ਦਰਦ ਮਨ ਤੇ ਪਹੁ ਜਾਏ
1: ਸੱਚ ਵਾਹ ਪਾਰ ਕਰੋ ਵਾਹ ਪਾਰੀ
0: ਦਿਰਗਿਆ ਨਿਭੇ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੇ
0: ਨਾਨਕ ਬਹਰ ਨਾ ਆਵੇ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ
0: ਉਰੇ ਰੱਖ ਨਹਾਰ ਧਿਆਏ
1: ਨਰ ਪਉ ਜਪੈ ਸਗਲ ਪਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਅਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਨ ਹਾਰ
1: ਸਰ ਉਪਰ ਠੰਡਾ ਕਰ ਸੂਰਾ
0: ਨਾਨਕ ਤਾ ਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦ੍ਰਿਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਵਸੈ ਸੋ

0: ਸਦਾ ਸੁਖ ਹੋਏ
1: ਆਪ ਮਿਲਾਏ ਲੈ ਪ੍ਰਭ ਸੋਏ
0: ਉਹ ਧਨਵੰਤ ਕਲਵੰਤ ਪਤਵੰਤ
1: ਜੀਵਨ ਮੁਕਤ ਸ੍ਰੀ ਦੇਵ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਵਨ ਕਾ ਇਹ ਸੁਆਓ
1: ਜਨ ਕੇ ਸੰਚਿਤ ਆਵੇ ਨਾਓ
0: ਆਪ ਮੁਕਤ ਮੁਕਤ

0: ਤੇਰੇ ਚਿੰਦ
1: ਆਸ ਅਨੰਤ ਤਿਆਗ ਹੋ ਤਰੰਗ
0: ਸੰਤ ਜਨਾ ਕੀ ਧੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਸੰਗ ਅਗਨ ਸਾਗਰ ਤਰਹੋ
1: ਹਰ ਤਨ

0: ਗੋਬਿੰਦ ਅੰਮ੍ਰਿਤ ਰਸ ਪੀਓ,
1: ਚਿਤ ਚਿਤ ਬਹੁ ਨਾਰਾਇਣ ਏਕ,
0: ਏਕ ਰੂਪ ਜਾਕੇ ਰੰਗ ਅਨੇਕ,
1: ਗੋਪਾਲ ਦਾਮੋਦਰ ਦੀਨ ਦਇਆਲ,
0: ਭੰਜਨ ਪੂਰਨ ਕਿਰਪਾਲ,
1: ਸਿਮਰ ਸਿਮਰ ਨਾਮ ਬਾਰੰਬਾਰ,
0: ਨਾਨਕ ਜੀਓ ਕਾ ਇਹ ਆਧਾਰ।

ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜੀ ਮਨ ਵਜਿਆ ਵਾਧਾਇਆ ਰਾਗ ਰਤਨ ਪਰਵਾਰ ਭਰਿਆ ਸ਼ਬਦ ਗਾ ਵੜਿਆਇਆ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸਮਾਮੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬ ਕਿਆ ਨਹੀਂ ਕਰ ਤੇਰਾ ਕਰਤਾ ਤੇਰੇ ਸਭ ਕਛ ਹੈ

ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੋ,

पाठ कीरत की गुरु रामदास राखो शरनाई।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਪਾਗਾਂ ਦੇ ਨਾਲ ਗੁਰੂ ਚਰਨਾਂ ਅੰਦਰ ਬੈਠ ਕੇ ਆਪ ਜੀ ਨੇ ਬੜੇ ਅਦਬ ਨਾਲ, ਬੜੀ ਸ਼ਿੱਦਤ ਨਾਲ, ਬੜੇ ਉਮਾਹ ਨਾਲ ਜੁੜ ਕੇ ਗੁਰਬਾਣੀ ਦੇ ਜਾਪ ਕੀਤੇ ਹਨ। ਸੋ ਸਾਧ ਸੰਗਤ ਜੀ, ਇਹ ਚੁਪਹਿਰਾ ਸਾਹਿਬ ਦੀ ਜਿਹੜੀ ਲੜੀ ਚੱਲ ਰਹੀ ਹੈ, ਇਹਦਾ ਮੁੱਖ ਮਕਸਦ ਇਹ ਹੈ ਕਿ ਆਪਾਂ ਬਾਣੀ ਪੜ੍ਹਨੀ ਹੈ। ਇੱਕ ਸਮਾਂ ਮਿਲਦਾ ਹੈ ਸਾਨੂੰ ਅਤੇ ਅਸੀਂ ਬਾਣੀ ਨਾਲ ਜੁੜਦੇ ਹਾਂ। ਮਹਾਰਾਜ ਕਹਿੰਦੇ ਬੜੇ ਔਖੇ ਜੀਵ ਨੇ, ਬੜਾ ਔਖਾ ਇਹ ਖੇਡ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਆ ਕੇ ਗੁਰੂ ਨਾਲ ਜੁੜਦਾ ਹੈ, ਗੁਰੂ ਦੀ ਬਾਣੀ ਨੂੰ ਪੜ੍ਹਦਾ। ਨਹੀਂ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਅਕਸਰ ਹੀ ਲੋਕ ਆਪਾਂ ਨੂੰ ਇਹ ਸਵਾਲ ਕਰਦੇ ਨੇ, ਕੀ ਫਾਇਦਾ ਜੀ, ਕਾਹਤੋਂ ਚੁਪਹਿਰਾ ਸਾਹਿਬ ਕਿਉਂ ਕਰਦੇ ਹੋ। ਪਰ ਸਾਧ ਸੰਗਤ ਜੀ, ਜਦੋਂ ਆਪਾਂ ਆਪਣੀ ਸੁਰਤ ਨੂੰ ਥੋੜ੍ਹਾ ਜਿਹਾ ਲੈ ਕੇ ਚੱਲੇ ਉਹ ਸ਼ਹੀਦਾਂ ਸਾਹਿਬ ਧੰਨ ਬਾਬਾ ਦੀਪ ਸਿੰਘ ਦੇ ਸਥਾਨ 'ਤੇ, ਅੱਤ ਦੀ ਗਰਮੀ ਪੈ ਰਹੀ ਹੈ। ਗਰਮੀ ਦੇ ਵਿੱਚ ਜਿੱਥੇ ਖੜ੍ਹਨਾ ਔਖਾ ਹੈ, ਉੱਥੇ ਤਪਦੀਆਂ ਹੋਈਆਂ ਸੜਕਾਂ 'ਤੇ ਸੰਗਤ ਬੈਠ ਕੇ ਜਾਪ ਕਰ ਰਹੀ ਹੈ। ਭਾਵੇਂ ਕਿਤੇ ਪ੍ਰਬੰਧ ਵੀ ਨਹੀਂ, ਪਾਰਕਿੰਗ ਦੇ ਵਿੱਚ ਗੱਡੀ ਵਿੱਚ ਬੈਠ ਕੇ ਵੀ ਜਾਪ ਕੀਤਾ ਜਾ ਰਿਹਾ। ਜਦੋਂ ਕਿਸੇ ਜੁੜੇ ਹੋਏ ਨੂੰ ਪੁੱਛੋਗੇ ਨਾ ਕਿ ਕੀ ਮਿਲਦਾ, ਉਹ ਕਹਿੰਦਾ ਜੀ ਸਾਰਾ ਕੁਛ ਹੀ ਇੱਥੋਂ ਮਿਲ ਗਿਆ। ਗੱਲ ਕੀ ਹੈ ਕਿ ਭਾਵਨਾ ਦੀ, ਜਦੋਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਵਨਾ ਕਰਕੇ, ਗੁਰੂ ਅੱਗੇ ਕੋਈ ਕੌਡੀ ਵੀ ਰੱਖ ਦੇਵੇ ਨਾ ਤਾਂ ਉਹਨੂੰ ਮਹਾਰਾਜ ਖਜ਼ਾਨੇ 'ਚ ਬਦਲ ਦਿੰਦੇ। ਭਾਈ ਗੁਰਦਾਸ ਜੀ ਕਹਿੰਦੇ ਭਾਵ ਨਹੀਂ ਭਾਏ, ਕੌਡੀ ਅਗਰ ਭਾਗ ਰੱਖਿਆ ਤਾਹੇ ਗੁਰ ਸਰਬ ਨਿਧਾਨ ਗੁਰ ਦੇਤ ਹੈ। ਆਖਿਆ ਸੀ ਨਾ ਭਾਈ ਗੁਰਦਾਸ ਜੀ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਇੱਕ ਇੱਕ ਕਦਮ ਪੁੱਟਣ ਦੀ ਲੋੜ ਹੈ, ਤੈਨੂੰ ਹਜ਼ਾਰਾਂ ਕਦਮ ਅੱਗੋਂ ਲੈਣ ਵਾਸਤੇ ਆ ਜਾਏਗਾ ਉਹ। ਪਰ ਸਾਧ ਸੰਗਤ ਜੀ, ਅੱਜ ਲੋੜ ਹੈ ਕਿ ਕਦਮ ਹੀ ਨਹੀਂ ਪੁੱਟਿਆ ਜਾ ਰਿਹਾ। ਉਹ ਕਦਮ ਹੈ ਭਰੋਸੇ ਦਾ, ਉਹ ਕਦਮ ਹੈ ਵਿਸ਼ਵਾਸ ਦਾ, ਉਹ ਕਦਮ ਹੈ ਸਮਰਪਿਤ ਵਾਲਾ, ਸਮਰਪਿਤ ਹੋਣਾ ਗੁਰੂ ਨੂੰ। ਸੋ ਆਪਾਂ ਬੜੇ ਚੰਗੇ ਭਾਗ ਹੈ ਕਿ ਗੁਰੂ ਨੇ ਉੱਦਮ ਦਿੱਤਾ ਹੈ, ਹੋਰ ਉੱਦਮ ਕਰੀਏ। ਬੇਨਤੀ ਹੈ ਅਗਾਂਹ ਤੋਂ ਜਦੋਂ ਚੁਪਹਿਰਾ ਸਾਹਿਬ ਹੋਵੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਪ੍ਰੋਗਰਾਮ ਨੂੰ ਵੇਖੋ। ਜੇ ਪ੍ਰੋਗਰਾਮ ਠੀਕ ਹੈ ਤਾਂ ਸਾਰਿਆਂ ਨੂੰ ਕਹੋ ਕਿ ਦਰਬਾਰ ਸਾਹਿਬ ਦੇ ਵਿੱਚ, ਮੇਨ ਦਰਬਾਰ ਜਿੱਥੇ ਆਪਾਂ ਬੈਠੇ, ਇੱਥੇ ਬਹਿ ਕੇ ਪਾਠ ਹੋਊਗਾ, ਦੇਗ ਤਿਆਰ ਹੋਊਗੀ। ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਵਿਧੀ ਵਿਧਾਨ ਹੁੰਦਾ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੋਤ ਵੀ ਲਾਇਆ ਕਰੋ। ਜਦੋਂ ਚੁਪਹਿਰਾ ਸਾਹਿਬ ਲਾਉਣੇ ਨਾ, ਇਕੱਲਾ ਨਾਂ ਦਾ ਚੁਪਹਿਰਾ ਨਾ ਲਾਇਆ ਕਰੋ, ਜੋਤ ਲਾ ਲਿਆ ਕਰੋ, ਨਾਲ ਦੇਗ ਤਿਆਰ ਹੋਵੇ, ਭਾਵਨਾ ਦੇ ਨਾਲ ਗੁਰੂ ਕੋਲ ਅੱਗੇ ਆ ਕੇ ਬੈਠੇ ਹੋਈਏ। ਨਹੀਂ ਤਾਂ ਜਿਸ ਤਰ੍ਹਾਂ ਆਪਾਂ ਚੱਲ ਰਹੇ, ਇੱਦਾਂ ਗੁਰੂ ਦੀ ਖੁਸ਼ੀ ਨਹੀਂ ਮਿਲਣੀ। ਜੋ ਆਪਾਂ ਲੈ ਸਕਦੇ ਨਾ ਗੁਰੂ ਕੋਲੋਂ, ਉਹ ਨੇੜੇ ਬਹਿ ਕੇ ਲਿਆ ਜਾਣਾ। ਅਤੇ ਸਾਧ ਸੰਗਤ, ਤੁਸੀਂ ਵੇਖਿਓ ਜਦੋਂ ਉੱਥੇ ਪਾਠ ਹੁੰਦਾ ਨਾ, ਹਰ ਇੱਕ ਸੰਗਤ ਦਾ ਜੀ ਉੱਚੀ ਉੱਚੀ ਬੋਲ ਰਿਹਾ ਹੁੰਦਾ, ਪ੍ਰਭ ਕੈ ਸਿਮਰਨ ਖਰਬ ਨਾਮ ਬਸੈ, ਪ੍ਰਭ ਕੈ ਸਿਮਰਨ ਦੁੱਖ ਜਮਨਸੈ, ਉੱਚੀ ਉੱਚੀ ਬੋਲ ਰਿਹਾ ਹੁੰਦੇ, ਕਿੰਨਾ ਆਨੰਦ ਬਣਦਾ। ਪਰ ਆਪਣਾ ਜਦੋਂ ਚੁਪਹਿਰਾ ਸਾਹਿਬ ਹੋ ਰਿਹਾ ਹੁੰਦਾ, ਪਤਾ ਹੀ ਨਹੀਂ ਲੱਗਦਾ ਚੁਪਹਿਰਾ ਸਾਹਿਬ ਹੋ ਰਿਹਾ ਕਿ ਨਹੀਂ ਹੋ ਰਿਹਾ, ਲੱਗਦਾ ਕੈਸਟ ਲੱਗੀ, ਕਿਉਂਕਿ ਆਪਾਂ ਕੰਧਾਂ ਨਾਲ ਜੁੜ ਕੇ ਬੈਠੇ ਹੋਏ। ਕੋਈ ਲਾਈਵ ਵੀ ਵੇਖ ਰਿਹਾ, ਉਹਨੇ ਸੋਚਣਾ ਸ਼ਾਇਦ ਚੁਪਹਿਰਾ ਸਾਹਿਬ ਹੋ ਰਿਹਾ, ਮੈਂ ਲਾਈਵ ਚੈੱਕ ਕਰਦਾ, ਉਹ ਵੇਖਦਾ ਲੱਗਦਾ ਕੁਛ ਨਹੀਂ ਹੈਗਾ, ਕਿਉਂਕਿ ਆਪਾਂ ਕੰਧਾਂ ਨਾਲ ਬੈਠੇ ਹੋਏ ਜੁੜ ਕੇ। ਨੇੜੇ ਆਈਏ ਗੁਰੂ ਦੇ, ਆਤਮਕ ਕਰਕੇ ਵੀ, ਸਰੀਰ ਕਰਕੇ ਵੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ, ਤੁਸੀਂ ਭਾਗਾਂ ਵਾਲੇ ਹੋ। ਇਹ ਇੱਕ ਸੁਝਾਅ ਹੈ

ਹੌਲੀ ਹੌਲੀ ਆ ਰੰਗ ਲਾਗਤ ਲਾਗਤ ਲਾਗਤ ਹੈ। ਫਿਰ ਮਹਾਰਾਜ ਕਹਿੰਦੇ ਜਿਹੜੇ ਦੁੱਖਾਂ ਕਰਕੇ ਤੂੰ ਪੀੜਤ ਆ ਨਾ, ਬੰਦਾ ਕਹਿੰਦਾ ਘਰ 'ਚ ਸੁੱਖ ਨਹੀਂ, ਕੋਈ ਕੰਮ ਕਾਰ ਸੈੱਟ ਨਹੀਂ। ਫਿਰ ਕਹਿੰਦੇ ਦੁੱਖ ਭਾਗਤ ਭਾਗਤ ਭਾਗਤ ਹੈ। ਜਦੋਂ ਰੰਗ ਚੜ੍ਹਨ ਲੱਗ ਗਿਆ ਫਿਰ ਸਾਰਾ ਕੁਝ ਸਹੀ ਹੋਣ ਲੱਗ ਜਾਂਦਾ। ਇਸੇ ਕਰਕੇ ਸਾਧ ਸੰਗਤ ਜੀ ਗੁਰੂ ਕੋਲ ਆਈਏ। ਜਿਹੜੇ ਭਾਈ ਲੈਣੇ ਨੂੰ ਭਾਈ ਅਮਰੂ ਨੂੰ ਲੋਕ ਟਿੱਚਰਾਂ ਕਰਦੇ ਸੀ ਨਾ ਜਿਹੜੇ, ਫਿਰ ਜਦੋਂ ਸਾਧ ਸੰਗਤ ਗੁਰਗੱਦੀ ਮਿਲੀ, ਗੁਰੂ ਦੀ ਖੁਸ਼ੀ ਮਿਲੀ, ਨਦਰੇ ਰਹਿਮਤ ਹੋਈ, ਫਿਰ ਉਹੀ ਕਹਿੰਦੇ ਸੀ ਗੁਰੂ ਗੁਰੂ ਗੁਰੂ ਜਪ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਕਹਿੰਦੇ ਗੁਰੂ ਤੋਂ ਬਿਨਾਂ ਹੈਗਾ ਹੀ ਕੋਈ ਹੋਰ ਨਹੀਂ, ਜਿਹੜਾ ਮਾਰਗ ਹੈ। ਅਤੇ ਜਦੋਂ ਬੰਦਾ ਚੱਲਦਾ ਲੱਤਾਂ ਖਿੱਚਣ ਵਾਲੇ ਬੜੇ ਆ, ਇਸ ਕਰਕੇ ਜਦੋਂ ਤੁਰ ਪਏ ਹਾਂ ਸਿਰ ਨਿਮਰਤਾ ਸਹਿਜ ਨਾਲ, ਕੋਈ ਗੱਲ ਨਹੀਂ ਦੇਗ ਆਪ ਬਣਾ ਲਿਆ ਕਰੀਏ ਆਪਾਂ, ਕੋਈ ਗੱਲ ਨਹੀਂ ਤਾਬੇ ਆਪ ਬਹਿ ਜਾਇਆ ਕਰੀਏ, ਕੋਈ ਗੱਲ ਨਹੀਂ ਆਪਾਂ ਗੁਰੂ ਕੋਲ ਆਪ ਨੇੜੇ ਆ ਕੇ ਬਹਿ ਜਾਇਆ ਕਰੀਏ। ਇਹੋ ਆਖੋ ਮਹਾਰਾਜ ਉੱਦਮ ਦਿਓ ਸਾਨੂੰ, ਉੱਦਮ ਦਿਓਗੇ ਨਾ ਸਾਰਾ ਕੁਛ ਹੀ ਹੋ ਜਾਣਾ। ਜਿਹਦੇ ਤੁਸੀਂ ਉੱਦਮ ਨਹੀਂ ਦਿੱਤਾ ਤਾਂ ਮੈਂ ਕੁਝ ਨਹੀਂ ਕਰ ਸਕਦਾ। ਅਰਦਾਸ ਕਰਕੇ ਜਾਇਆ ਕਰੋ, ਸ਼ੁੱਕਰਵਾਰ ਹੀ ਅਰਦਾਸ ਕਰਿਆ ਕਰੋ, ਮਹਾਰਾਜ ਉੱਦਮ ਦਿਓ, ਸ਼ਨੀਵਾਰ ਹਾਜ਼ਰੀ ਭਰ ਦੇਈਏ। ਇਹ ਸਾਧ ਸਿੰਘ ਜੀ ਖੇਡ ਭਾਵਨਾ ਦੀ ਹੈ ਅਤੇ ਭਾਵਨਾ ਵਾਲੇ ਇਹਨੂੰ ਸਮਝ ਸਕਦੇ ਹੈ। ਇਹ ਬੇਨਤੀ ਨੂੰ ਪ੍ਰਵਾਨ ਕਰਨਾ, ਗੁਰੂ ਦੀ ਖੁਸ਼ੀ ਸਾਰਿਆਂ ਨੂੰ ਮਿਲੇ, ਭੁੱਲ ਚੁੱਕ ਦੀ ਖਿਮਾ, ਚਾਹ ਪਾਣੀ ਦਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰੋ ਸਿਮਰੋ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸਵੰਪਰ ਇਕ ਹੈ ਨਾਮ ਜਪਤ ਅਗਣਿਤ ਅਨੇਕ ਹੈ ਵੇਦ ਪੁਰਾਣ

ਨਾਨਕੁਨ ਸੰਗ ਮੋਹਿ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਮ ਸਹਿ, ਪ੍ਰਭ ਕੈ ਸਿਮਰਨ ਦੁਖ ਜਮ ਨਸਹਿ। ਪ੍ਰਭ ਕੈ ਸਿਮਰਨ ਕਾਲ ਪਰ ਹਰਾਈ, ਪ੍ਰਭ ਕੈ ਸਿਮਰਨ ਦੁਸ਼ਮਣ ਟਰਾਈ। ਪ੍ਰਭ ਸਿਮਰਤ ਕਛ ਵਿਘਨ ਲਾਗੈ, ਪ੍ਰਭ ਕੈ ਸਿਮਰਨ ਅੰਦਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਵਣ ਦਾ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਨਿਧ ਸਿਧ ਨਾਵ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਭਲਾਉ, ਪ੍ਰਭ ਕੈ ਸਿਮਰਨ ਸੁਫਲ ਫਲਾਉ। ਸੇ ਸਿਮਰਹਿ ਹੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦੇ ਮੁੱਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਇ, ਪ੍ਰਭ ਕੈ ਸਿਮਰਨ ਸਭ ਕਿਛ ਸੁਝਾਇ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਬ੍ਰਿਧ ਮਹਿ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਰਮੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੇ। ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ।

ਹਰ ਸਿਮਰਨ ਧਾਰੀ ਸਭ ਧਰਨਾ, ਹਰ ਸਿਮੰਡੀ ਚੁਕਣ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਹੋ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁੱਖ ਭੰਜਨਾ, ਘੜਕੜ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਤ ਅਸ਼ਟਪਦੀ।

ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿਉ ਉਦਾਰੀ, ਅਨਕ ਪੁਨ ਹੈ ਚਰਨ ਕਰਤ ਨਹੀਂ ਤਰਾਏ, ਹਰ ਕੋ ਨਾਮ ਕੋਟ ਪਾਪਰ ਹਰਾਏ, ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸਗਲ ਸੂਖ ਘਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋੜੀ ਬੰਧਨ ਪਰਾਏ, ਹਰ ਕਾ ਨਾਮ ਜਪਤ ਨਿਸਤਰਾਏ, ਅਨਕ ਮਾਇਆ ਰੰਗ ਤਿਕ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ। ਜਿਹੇ ਮਾਰਗ ਇਹੋ ਜਾਤ ਕੇਲਾ ਉਲਤੈ ਹੈ, ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੁਟ ਨਹੀਂ ਕੋਟ ਲਖਬਾਹੀ, ਨਾਮ ਜਪ ਤਹਿ ਪਾਰ ਪੁਰਾਹੀ, ਅਨਕ ਬੇਗਨ ਜਾਹ ਆਏ ਸੰਘਾਰੈ। ਹਰ ਕਾ

ਬਾਰ ਨੌ ਖੰਡ ਪ੍ਰਿਤ ਮੀਂਹ ਫਿਰਾਏ ਚਿਰ ਜੀਵੈ ਮਾਹੋ ਦਸ ਪੀਸਰਤੀ ਵੈ ਅਗਨ ਮਾਇ ਹੋਮਤ ਪ੍ਰਾਣ ਨੂੰ ਕਣਕ ਅਸਵ ਹੈ ਭਰਭੂਮਦਾ ਨੂੰ ਨਿਵਲੀ ਕਰਮ ਕਰੈ ਬਹੁ ਆਸਨ ਨੂੰ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾ ਵੈ ਤਉ ਭੀ ਹੋਮੈ ਬੈਲਨ ਜਾ ਵੈ ਹਰਕੇ ਨਾਮ ਸਮਸਰ ਕਚ ਨਾਹੀ ਨਾਨਕ ਗੁਰਮੁਖ ਨਾਮ ਜਪਤ ਕਤ ਪਾਹੇ

ਮੋਚ ਬਹੁਤ ਸਿਆਣ ਜਮ ਕਾ ਪਹੁਬਿਆ ਪੈਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਖ ਅਨਕ ਨਹੀਂ ਬੁਝੈ ਕੋਟ ਪਵਦਰ ਗਹਿਣੀ ਚਿਸ ਜੈ ਛੂਟਸ ਨਾਹੀ ਉਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨਾਏ ਗੋਬਿੰਦ ਭਜ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਜੇ ਚਾਰ ਪਦਾਰਥ ਜੇ ਕੁ ਮੰਗੈ ਸਾਧਨਾ ਕੀ ਸੇਵਾ ਲਾਗੈ

ਦੁਦੁ ਪਰ ਜੋਬਨ ਭੋਜਨ ਸੁਖ ਸੂਦ ਅੰਮ੍ਰਿਤ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਹੋ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾਉ ਸੁਖਦਾਈ ਪਵਨ ਪਾਪ ਅਮੁੱਲਾ। ਜੇ ਪ੍ਰਸਾਦ ਭੋਗਿਆ ਸਭ ਰਸਾਉ ਸਗਲ ਸਮੱਗਰੀ ਸੰਗ ਸਾਥ ਵਸਾਉ ਦੀਨੇ ਹਸ ਪਾਵ ਕਰਨ ਨੇਤਰ ਰਚਨਾ ਤਿਸਾ ਤਿਆਗ ਅਵਰ ਸੰਗ ਰਚਨਾ।

ਸੰਗ ਮਚਾਏ ਜੋ ਛੜਨਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੋੜ ਜਾਇ ਤਿਸ ਕਾ ਸ਼ਰਮ ਕਰਾਏ ਸੰਗ ਸਹਾਇ ਤਿਸ ਪਰ ਹਰਾਏ ਤੰਦਨ ਲੇਪ ਉਤਾਰੈ ਧੋਏ ਗਰਦਭ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਭਗਤ ਪਤਤ ਬਿਕਰਾਲ ਨਾਨਕ ਕਰ ਲਿਹੁ ਪ੍ਰਭਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰ ਕਰ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ

ਜਾਕਰਨ ਤਰਵਸਾ ਪ੍ਰਵਿਆ ਨਾਨਕ ਤੇਜਨ ਸਹਿਸ ਮਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਓੜ ਨਿਭਾਵੈ ਕਹਾਂ ਬੁਧਾਰਤ ਬੂਝੈ ਡੋਰਾ ਨਿਸਕਈਆ ਸੋ ਪੰਜਾ ਭੋਰਾ।

ਤੁਮਰੀ ਕਿਰਪਾ ਮਹਿ ਸੂਖ ਹਨੇਰੇ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਭਾਗਿਆਕਾਰੀ।

ਸਿੰਘ ਮਾਇਆ ਪੇਖ ਹੱਸਦਾ। ਮਿੱਥਿਆ ਧਰੋ ਮੋਹ ਅਭਿਮਾਨੋ, ਮਿੱਥਿਆ ਆਪਸ ਉਪਰ ਕਰਤ ਗੁਮਾਨੋ, ਅਸਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿੱਥਿਆ ਸ਼ਰਵਣ ਪਰ ਨਿੰਦਾ ਸੁਣ ਹੈ, ਮਿੱਥਿਆ ਹਸਤ ਪਰ ਦਰਬ ਕੋਹਿਰ ਹੈ। ਮਿੱਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦੂ, ਮਿੱਥਿਆ ਰਸਨਾ ਭੋਜਨਿਆ ਸਵਾਦ, ਮਿੱਥਿਆ ਚਰਨ ਪਰ ਪੁਕਾਰ ਕੋ ਧਾਵੈ, ਮਿੱਥਿਆ ਮਨ ਪਰ ਲੋਭ ਲਭਾਵੈ ਹੈ, ਮਿੱਥਿਆ ਤਨ ਨਹੀਂ ਪਰ ਉਪਕਾਰਾ, ਮਿੱਥਿਆ ਬਾਤ ਲੇਤ ਬਿਕਾਰਾ। ਬਿਨ ਬੂਝੇ ਮਿੱਥਿਆ ਸਭ ਭਏ, ਸਫਲ ਦੇਹੇ ਨਾਨਕ ਹਰ ਹਰ ਨਾਮ ਲਏ। ਬਿਰਤੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਮਿਰਥਾ ਨਾਮ ਬਿਨਾ ਤਨ ਆਂਧੋ, ਮੁਖ ਆਵਤਾ ਕੈ ਦੁਰਗੰਧੋ, ਬਿਨ ਸਿਮਰਨ ਦਿਨ ਰਹਿਣ ਮਿਰਥਾ, ਬੇਹਾਏ ਮੇਘ ਬਿਨਾ ਜੋ ਖੇਤੀ ਜਾਏ। ਗੋਬਿਦ ਭਜਨ ਬਿਨ ਬ੍ਰਿਥੇ ਸਭ ਕਾਮ, ਜੋ ਕਿਰਪਨ ਕੇ ਨਰਾਰਥ ਦਾਮ, ਧਨ ਤਨ ਤੇ ਜਨ ਜੇ ਕੜ ਬਸਿਓ ਹਰਣਾਓ, ਨਾਨਕ ਤਾ ਕੈ ਬਲ ਬਲ ਜਾਓ। ਰਹਿਤ ਅਵਰ ਕੱਛ ਅਵਰ ਕਮਾਵਤ, ਮਨ ਪ੍ਰੀਤ ਮੁਖੋ ਗੰਢ ਲਾਵਤ, ਜਾਣਨ ਹਰ ਪ੍ਰਭੂ ਪਰਬੀਨ, ਬਾਹਰ ਭੇਕ ਨਾ ਕਾਹੂ ਭੀਨ। ਅਵਰ ਉਪਦੇਸਾ ਆਵਨ ਕਰ

ਨੇਰਾ ਉਪਾਵ ਸਿਆਣ ਸਗਲ ਤੇਰਾ ਤੋ ਸਭ ਕੱਚ ਜਾਣੈ ਆਤਮ ਕੀ ਰਹਿਤੋ ਜਿਸ ਭਾਵੈ ਤਿਸ ਲਏ ਲੜ ਲਾਏ ਥਾਨ ਤਨੰਤਰ ਹਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕਰੋ ਦੇ ਅਰਲੋ ਮੋਹ ਬਿਨ ਸਜਾਏ ਅਹੰਬੇਵੋ ਨਾਨਕ ਪ੍ਰਭ ਸੁਨ ਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਬ੍ਰਹਮਗਤ ਪਾਵਹਿ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਬਸਨਾ ਆਠ ਪੈਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਗ ਕਤਵਲ ਨਿਭਾਵੈ

ਉਠਤ ਬੈਠ ਸਤ ਸਤਿਆਈ ਇਤ ਸਤਿਆਇ ਜੋ ਏਕ ਲਖੈ ਇਹਾ ਉਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨੁ ਆਠ ਪੈਰ ਕਰਤ ਸਕਾ ਧਿਆਨ।

ਰਾਤ ਜੇ ਪ੍ਰਸਾਦ ਤੇਰੀ ਪਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹਿ ਕਰਨਾਦੁ ਜੇ ਪ੍ਰਸਾਦ ਭੇਖੈ ਬਿਸਮਾਦੁ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾਉ ਜੇ ਪ੍ਰਸਾਦ ਸੁਰਸਾ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲਹੈ ਜੇ ਪ੍ਰਸਾਦ ਸੰਪੂਰਨ ਫਲੈ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਹੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾਮਨ ਹਮਸਾਰੂ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚੋ ਰੇ ਮਨ ਮੇਰੇ ਤੂੰ ਤਾ ਸੁਰਾਚੋ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਸੋਏ ਆਪ ਜਪਾਏ ਜਪੈ ਸੋ ਨਾਉ ਹਰ ਕਾਪ ਗਵਾਏ ਤੋ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ

ਬਿਨਵੰਤਾਂ ਸਾਧਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਰ ਹੋਤੋ ਸਤਸੰਗ ਮਲ ਸਗਲੀ ਖੋਤੋ ਸਾਧਕ ਸੰਗ ਮਿਟੈ ਅਮਾਨੁ ਸਾਧਕ ਸੰਗ ਪ੍ਰਗਟੈ ਸੁਗਿਆਨੁ ਸਾਧਕ ਸੰਗ ਬੁਝ ਹੈ ਪ੍ਰਭ ਨੇਰਾ ਸਾਧਸੰਗ ਸਭ ਹੋਤ ਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਯਤਨ ਸਾਧਕੀ ਮਹਿਮਾ ਵਰਣੈ ਕੌਣ ਪ੍ਰਾਣੀ ਨਾਨਕ ਸਾਧਕ ਸੁਭਾ ਬ੍ਰਹਮਾ ਹਿਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪਰ ਫੁਲਾਏ ਸਾਧਕ ਸੰਗ ਆਵੈ ਬਸ ਪੰਚਾਂ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਇ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਥੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ।

ਸਾਧਗੀ ਸੋਭਾ ਕਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ ਸੋਭਾ ਉੱਚਤ ਉੱਚੀ, ਸਾਧਗੀ ਸੋਭਾ ਮੂਚਤ ਮੁੱਚੀ, ਸਾਧਗੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਪੇਖਾ ਇਕ ਬਿਨ ਕੋਏ।

ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕੱਚ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ

ਪੁਕਾਰੂ ਮਹਾ। ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਤਾਵਤ ਬੰਦਾ। ਬ੍ਰਹਮ ਗਿਆਨੀ ਕਹਿ ਹੋਇ ਸੁ ਭਲਾਉ, ਬ੍ਰਹਮ ਗਿਆਨੀ ਸੋ ਫਲ ਫਲਾਉ। ਬ੍ਰਹਮ ਗਿਆਨੀ ਸੰਗ ਸਗਲ ਉਧਾਰੁ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਏਕੈ ਰੰਗੁ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ।

ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਹੋ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਕੈ ਏਕ ਸੰਗ ਹਿਤਾ ਬ੍ਰਹਮ ਗਿਆਨੀ ਕੈ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰਾਏ ਪ੍ਰਵਿਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ।

ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਰ ਭਾਏ ਤਿਨ ਪਾਇਆ ਸੋ ਸਦਾ ਨਿਕਟ ਨਿਕਟ ਹਰ ਜਾਨ ਸੋ ਦਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾਏ ਤਿਸ ਦਾਸ ਕੋ ਸਭ ਸੋਜੀ ਪਰਾਏ ਸਗ ਸੰਗ ਆਤਮ ਦਾਸ ਵੈਸੀ ਜੁਗਤ ਨਾਨਕ ਰਾਮਦਾਸ।

ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਸੋ ਵਰਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰੱਖੈ ਤੈਸਾ ਤਿਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਲ ਹੋਗ ਪਾਸਰਿਉ ਆਪ ਹੋਏ ਅੰਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ਼।

ਤੀਰਤਵਾਸੀ ਕਈ ਕੋਟ ਪ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਤਰ ਹੋਤੇ ਕਈ ਕੋਟ ਆਤਮ ਤਿਹੰਥਾ ਰਹੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਵਤਨ ਨਾਮ ਤੇ ਆਵੈ।

ਸਸੀ ਅਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣਾ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੂੰ ਸਤਾਰੈ ਕਈ ਕੋਟ ਰਾਜਸ ਤਮਸ ਸਾਤਕ ਕਈ ਕੋਟ ਵੇਦ ਬ੍ਰਹਮ ਸਿਮਰਤਰ ਸਾਸਤੇ

ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਭ ਤੇ ਨੇਰਾ ਸਭ ਉਤੇ ਦੂਰ ਨਾਨਕੇ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵੈ ਮਰਾਏ ਕਈ ਕੋਟ ਬਹੁ ਜੋਨੀ ਪ੍ਰਹਿ ਕਈ ਕੋਟ ਬੈਠਤੀ ਖਾਹੇ ਕਈ ਕੋਟ ਘਲ ਹੈ ਤਕ ਪਾਹੇ ਕਈ ਕੋਟ ਕੀਏ ਧਰਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕੁਛ ਪ੍ਰਾਪੈ ਹਾਥੇ ਕਈ ਕੋਟ ਭਏ ਬੈ ਰਾਗੀ ਰਾਮ ਨਾਮ ਸੰਗ ਤਿੰਨ ਲਿਵਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮਹਿ ਪਾਰਬਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਮਿਆ ਪਿਆਸ ਤਿਨਕੋ ਮਿਲਿਓ ਪ੍ਰਭ ਅਮਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ।

ਆਵੇ ਹੁਕਮੇ ਉਪਜਾ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿ ਸਮਾਈ ਪ੍ਰਭਾਵੈ ਮਨੁਕਤ ਪਾਵੈ ਪ੍ਰਭਾਵੈ ਤਾ ਪਾਥਰ ਤਰਾਵੈ ਪ੍ਰਭਾਵੈ ਬਿਨਸਾ ਤਿਰਾਖੈ ਪ੍ਰਭਾਵੈ ਤਾ ਹਰ ਗੁਣ ਭਾਖੈ

ਦ੍ਰਿਸ਼ਟੀਆ ਬਣਿਆਵੈ ਕਾਹੋ ਮਾਂ ਨੁੱਕ ਤੇ ਕਿਆ ਹੋਇਆ ਵੈ ਜੋਤਿ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਚਲੇ ਜੋਤਿ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚਾਈ ਜੇ ਜਾਣਤ ਆਪਣੇ ਆਪ ਬਚਾਈ ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਿਆ ਵੈ ਕਰ ਕਿਰਪਾਇਆ ਜਿਸ ਆਪਣੀ

ਤਿਉਂ ਸੁਣ ਸੁਣ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਿਆ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਾ ਸਤਿਗੁਰੂ ਬਾਣ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਘਰ ਬਗਲੇ ਅਸ਼ਟਪਦੀ ਜਿਸ ਕਾ ਅੰਤਰ ਰਾਜ

ਦੁਰਗਹਿ ਪ੍ਰਵਾਣ ਕੋਟ ਕਰਮ ਕਰਾਇ ਹੁਣ ਧਾਰੇ ਸ਼ਰਮ ਪਾਵੇ ਸਗਲੇ ਵਿਸਥਾਰੇ ਅਨਕ ਤਪੱਸੇ ਅੰਕਰੇ ਅਹੰਕਾਰੂ ਨਰਕ ਸੁਰਗ ਫਿਰ ਪਰੇ ਅਵਤਾਰੂ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦੁਰਗਹਿ ਕਉ ਕੈਸੇ ਗਵਾਏ ਆਪਸ ਕਉ ਜੋ ਭਲਾ ਕਹਾਵੈ ਤਸੈ ਭਲਾਈ ਨਿਕਟ ਲਿਆਵੈ

ਗੁਰੂ ਪ੍ਰਸਾਦ ਨਾਨਕ ਹੋਂ ਛੂਟੈ ਸਹਿਸ ਖੱਟੇ ਲੱਖ ਉੜਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖੇ ਆ ਕੇ ਕਰੈ ਨਹ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜਾਇ ਸੁਪਨ ਮਨੋਰਥ ਬ੍ਰਿਥੇ ਸਭ ਕਾ ਜਾਇ ਨਾਮ ਰੰਗ ਸਰਬ ਸੁਖ ਹੋਏ ਮਟਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰੂ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ।

ਸਮਾਇ ਆਪ ਉਦੇਸਾ ਸਮਝਾਇ ਆਪ ਆਪੇ ਰਚਿਆ ਸਭ ਕਾ ਸਾਥੁ ਆਪ ਕੀਨੂ ਆਪਨ ਵਿਸਤਾਰੁ ਸਭ ਕਛੁ ਉਸਕਾ ਉਪਕਰਣ ਹਰਿ ਉਸ ਤੇ ਭਿੰਨ ਕਾਹੋ ਕਿਛੁ ਹੋਏ ਥਾਨ ਤਨੰਤਰ ਏਕੈ ਸੋਏ ਆਪਣੇ ਚਲਤ ਆਪ ਕਰਨ ਹਾਰੁ ਕੌਤੁਕ ਕਰ ਰੰਗ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤਿ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖੇ ਆਨੀ

ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੁੱਖ ਨ ਅਰਜਾ ਘਟਾਏ ਸੰਤ ਕਾ ਦੁੱਖ ਨ ਜਮ ਤੇ ਨਹੀਂ ਛੁਟਾਏ ਸੰਤ ਕਾ ਦੁੱਖ ਨ ਸੁੱਖ ਸਭ ਜਾਏ ਸੰਤ ਕਾ ਦੁੱਖ ਨਰਕ ਮਹਿ ਪਾਏ ਸੰਤ ਕਾ ਦੁੱਖ ਨ ਮਤ ਹੋਏ ਮਲੀਨ ਸੰਤ ਕਾ ਦੁੱਖ ਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਏ ਸੰਤ ਕਾ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾਂ ਜੇ ਕਰਾਏ ਨਾਨਕ ਸੰਤ ਸੰਗ ਨਿੰਦਕ ਭੀ ਤਰਾਏ ਸੰਤ ਕੇ ਦੁੱਖ ਨ ਤੇ ਮੁਖ ਪਵਾਏ ਸੰਤ ਕੇ ਦੁੱਖ ਨੂੰ ਕਾਗਜੋਂ ਲਵੈ ਸੰਤ ਕਾ ਦੁੱਖ ਨੂੰ ਸਰਪ ਜੋਨ ਪਾਏ ਸੰਤ ਕਾ ਦੁੱਖ ਨੂੰ ਤਿਰਕ ਜੋਨ ਕਿਰਮਾਏ ਸੰਤ ਕਾ ਦੁੱਖ ਨੂੰ ਤਿਸਨਾ ਮਹਿ ਜਲਾਏ ਸੰਤ ਕਾ ਦੁੱਖ ਨੂੰ ਸਭ ਕੋ ਛਲੈ ਸੰਤ ਕਾ ਦੁੱਖਣ ਤੇਜ ਸਭ ਜਾਏ ਸੰਤ ਕਾ ਦੁੱਖਣ ਨੀਚ ਨਿਚਾਏ ਸੰਦੋ ਕੀ ਕਥਾ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਉਹ ਇੱਕ ਹੀ ਗਤ ਪਾਹੇ ਸੰਤ ਕਾ ਨਿੰਦਕ ਮਾਹ ਅਤਾਈ ਸੰਤ ਕਾ ਨਿੰਦਕ ਖਿਨ ਟਿਕਨ ਪਾਈ ਸੰਤ ਕਾ ਨਿੰਦਕ ਮਾਹ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤੋ, ਸੰਤ ਕਾ ਦੁਖੀ ਕਿਸਾਇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾ ਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰਾਏ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵ